ਪਾਤਸ਼ਾਹੀ ਦਸਵੀਂ ਸੰਤ ਕਲਤੇ ਸਿਮਰ ਕਏ ਗੁਰੂ ਨਾਨਕ ਨੇ ਧਿਆਏ ਸੰਗਤ ਗੁਰਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦੋ ਤੁਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਵਿਖੇ ਸਭ ਦੁੱਖ ਜਾਏ ਏਕ ਬਹਾਦਰ ਸਿੰਘ ਤੈਨੋ ਨਿਧਿਆਵੈ ਧਾਏ ਸਭ ਥਾਈ ਹੋਏ ਸਹਾਇ ਸਹਿ ਦਸਵੀਂ ਪਾਤਸ਼ਾਹ ਹੋ ਕਲਗੀ ਧਰ ਪ੍ਰਮਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਅੰਧ ਦੇ ਵਾਲੇ ਅੰਮ੍ਰਿਤ ਕੇ ਦਾਤੇ ਸਭ ਥਾਈ ਹੋਏ ਸਹਾਇ ਸੋ ਪਾਸ਼ਿਓ ਕੇ ਸਰੋ ਹਾਜਰਾ ਹਜ਼ੂਰ ਧਰਾ ਜ਼ਹੂਰ ਸਰੂ ਕਲਾ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਮਹਿਮਾ ਕਹੀ ਨਾ ਜਾਏ

ਸਰਬੰਤ ਖਾਲਸੇ ਜੀ ਕੋ ਮਨਕਾ ਸਰਕਾ ਸਰਬ ਸੁਖ ਹੋਏ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਫਤਿਹ ਦੁਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਸ੍ਰੀ ਗੁਰੂ ਖਾਲਸਾ ਜੀ ਕੇ ਬੋਲ ਬਾਲੇ ਖਾਲ

0: ਫਤਿਹ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਉਲਟ ਮੁਆਫ ਕਰਨੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਹਜ਼ੂਰ ਜਿਨ੍ਹਾਂ ਜਿਨ੍ਹਾਂ ਪ੍ਰੇਮੀਆਂ ਨੇ ਬੜਾ ਪ੍ਰਸ਼ਾਦ ਭੇਜਿਆ ਹੈ ਇਹਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਰਬ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਸਰਵ ਕਾਰਜ ਰਾਸ ਕਰਨ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਆਪ ਜੀ ਦੇ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਆਪ ਜੀ ਦੇ ਪਵਿੱਤਰ ਦਰ ਤੇ ਆਵੇ ਸੋ ਰਾਜੀ ਜਾਵੇ ਨਾਨਕ ਨਾਮ ਚੜ੍ਹਦੇ ਕਲਾਵੇ ਭਾਵੇਂ ਸਰਬੰਧ ਸਾਧ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਆਪਣੀ ਗਾਈ।

ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪੜ੍ਹ ਕੇ ਸਮਾਪਤੀ ਕਰਦਾ ਹਾਂ। ਮੇਰਾ ਮਾਲਕ ਰਾਮਤਾ ਕਰੇ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰੇ, ਚੰਗੀਆਂ ਸਿਹਤਾਂ, ਲੰਮੀਆਂ ਲੰਮੀਆਂ ਉਮਰਾਂ,

0: ਸਭ ਸਾਧ ਸੰਗਤ ਪਿਆਰ ਨਾਲ ਆਖੋ
1: ਸਤਨਾਮ ਸ੍ਰੀ ਵਾਹਿਗੁਰੂ,
0: ਫਿਰ ਆਖੋ
1: ਸਤਨਾਮ ਸ੍ਰੀ ਵਾਹਿਗੁਰੂ।
0: ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਾਣੀ ਦੇ ਅਰਥ ਕੀਤੇ ਨੇ। ਔਰ ਕਿਸ ਭਾਵ ਵਿੱਚ ਬੇਨਤੀ ਕੀਤੀ ਹੈ? ਭਾਈ ਸਾਹਿਬ ਨੇ ਸਿੱਖੀ ਕਮਾਈ ਕੁਰਬਾਨੀ ਦੇ ਰਹੱਸ ਨੂੰ ਮਨ ਚ ਵਸਾਇਆ ਤੇ ਬਾਣੀ ਦਾ ਅਰਥ ਹੀ ਕੀਤਾ ਹੈ ਆਪਣੀ ਬਾਣੀ ਚ। ਤੋ ਸੋਨਾ ਨਾਥ ਹੇ ਸਤਿਗੁਰੂ, ਤੇਰੇ ਵਰਗਾ ਨਾਥ ਕੋਈ ਨਹੀਂ ਤੇ ਮੇਰੇ ਵਰਗਾ ਅਨਾਥ ਕੋਈ। ਤੋ ਸੋਨਾ ਨਾਥ ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਤੇਰੇ ਵਰਗਾ ਦਾਤਾ ਕੋਈ ਨਹੀਂ ਤੇ ਮੇਰੇ ਵਰਗਾ ਭਿਖਾਰੀ। ਹੇ ਸਤਿਗੁਰੂ, ਤੂੰ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ, ਤੇਰੇ ਵਰਗਾ ਦਾਤਾ ਕੋਈ ਨਹੀਂ ਸੀ ਮੇਰੇ ਵਰਗਾ ਭਿਖਾਰੀ। ਤੋ ਸੋਨਾ ਨਾਥ ਅਨਾਥ ਨਾ ਮੋਸਰ, ਤੋ ਸੋਨਾ ਦਾਨੀ ਨਾ ਮੋਸੋ ਭਿਖਾਰੀ, ਮੋਸੋ ਨਾ ਦੀਨ ਦਿਆਲ ਨਾ ਤੋਸਰ, ਮੇਰੇ ਵਰਗਾ ਦੀਨ ਆਜ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ। ਸਿੱਧੀ ਗੱਲ ਕੀਤੀ ਗੁਰੂ ਨਾਲ, ਕਿਸੇ ਵਿਚੋਲੇ ਦੀ ਲੋੜ ਨਹੀਂ ਹੈ। ਮਤ ਕੋਈ ਸਮਝੇ ਵੀ ਇੱਥੇ ਸਾਨੂੰ ਕੋਈ ਵਿਚੋਲਾ ਚਾਹੀਦਾ, ਨਹੀਂ ਚਾਹੀਦਾ। ਜਦੋਂ ਮਾਂ ਨੇ ਮਾਂ ਨਾਲ ਧੀ ਨੇ ਗੱਲ ਕਰਨੀ ਵਿਚੋਲੇ ਦੀ ਲੋੜ ਹੈ, ਬੱਚੇ ਨੇ ਪਿਓ ਨਾਲ ਗੱਲ ਕਰਨੀ ਹੈ ਵਿਚੋਲੇ ਦੀ ਲੋੜ ਹੈ? ਗੁਰੂ ਸਾਡੀ ਮਾਂ ਹੈ, ਗੁਰੂ ਪਿਓ ਹੈ, ਕਿਸੇ ਵਿਚੋਲੇ ਦੀ ਲੋੜ ਨਹੀਂ। ਸਿੱਧੀ ਗੁਰੂ ਨਾਲ ਗੱਲ ਕਰੋ। ਬਹੁਤੇ ਤਰੀਕੇ ਵੀ ਪੁੱਛਣ ਦੀ ਲੋੜ ਨਹੀਂ, ਸਭ ਆਖੋ ਸਤਨਾਮ। ਕਿਸ ਤਰੀਕੇ ਦਾ ਮਾਂ ਨਾਲ ਗੱਲ ਕਰੀ ਦੀ ਹੈ? ਕਦੇ ਕਿਸੇ ਨੇ ਪੁੱਛਿਆ? ਕਿਸੇ ਧੀ ਨੇ ਪੁੱਛਿਆ ਕਿਸੇ ਨੂੰ ਵੀ ਮਾਂ ਨਾਲ ਗੱਲ ਕਰਨੀ ਮੈਂ ਕਿੱਦਾਂ ਕਰਾਂ? ਕਦੇ ਕਿਸੇ ਪੁੱਤ ਨੇ ਪੁੱਛਿਆ ਵੀ ਮੈਂ ਬਾਪੂ ਨਾਲ ਗੱਲ ਕਰਨੀ ਤੇ ਮੈਂ ਕਿੱਦਾਂ ਕਰਾਂ? ਤਰੀਕਾ ਪੁੱਛਿਆ? ਨਹੀਂ, ਭਰੋਸਾ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੇਰਾ ਪਿਤਾ ਹੈ। ਇੱਦਾਂ ਹੀ ਭਰੋਸਾ ਕਰੋ, ਗੁਰੂ ਮੇਰਾ ਹੈ, ਸਭ ਆਖੋ ਸਤਨਾਮ। ਇਹੋ ਹੀ ਗੱਲ ਹੈ, ਜਿੱਥੇ ਆਪਣਾ ਧਨ ਮੇਰੀ ਮਾਂ ਮੇਰਾ ਭਰਾ, ਤੁਹਾਡਾ ਭਰੋਸ ਪੜਦੇ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਕ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸੰਬੰਧੀ ਸਨ। ਤਾਂ ਪਾਉ ਕਿਹਾ ਕਾੜਾ ਜੀ, ਜਿਦਾਂ ਤੂੰ ਰਾਖਾ ਹੋਵੇ ਉਹਨੂੰ ਰਾਖਾ ਲੈ। ਗੁਰੂ ਨੂੰ ਆਪਣਾ ਜਾਣ ਕੇ ਐਸਾ ਬਚਨ ਵੀ ਆਉਂਦਾ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਅੱਗੇ, ਗੁਰੂ ਨੂੰ ਆਪਣਾ ਜਾਣ ਕੇ, ਉਪਰਾ ਨਹੀਂ, ਗੁਰੂ ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰੋ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ, ਆਪਣਾ ਜਾਣ ਕੇ ਬੇਨਤੀ ਕਰੋ। ਸਾਖੀ ਬੜੀ ਪ੍ਰਸਿੱਧ ਹੈ, ਬਹੁਤ ਵਾਰ ਪੜ੍ਹਨ ਸੁਣਨ ਵਿੱਚ ਆਉਂਦੀ ਹੈ, ਉਹ ਚ ਰਹੱਸ ਹੈ। ਪਸ਼ੌਰ ਤੋਂ ਆਈ ਸੰਗਤ ਗੁਰਮੁਖ ਪਰਿਵਾਰ, ਇੱਕ ਛੋਟਾ ਜਿਹਾ ਬੱਚਾ, ਉਹਦੇ ਵੀ ਦੋਹਰੀ ਦਸਤਾਰ ਸਜਾਈ ਹੋਈ, ਦੋਹਰੀ ਜੋ ਮਾਂ ਆਪਣੇ ਬੱਚੇ ਨੂੰ ਗੋਲ ਚ ਬਿਠਾਲ ਕੇ ਜਪਜੀ ਸਾਹਿਬ ਦਾ ਪਾਠ ਸੁਣਾਵੇ ਨਾ, ਗੋਲ ਚ ਲੈ ਕੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬੱਚੇ ਨੂੰ ਸੁਣਾਵੇ ਨਾ, ਉਹ ਬੱਚਾ ਡੋਲੂਗਾ ਨਹੀਂ, ਸਭ ਆਖੋ ਸਤਨਾਮ। ਬੱਚਿਆਂ ਦਾ ਕੋਈ ਕਸੂਰ ਨਹੀਂ, ਮਤ ਕੋਈ ਸਮਝੇ ਸਾਡੇ ਬੱਚੇ ਵਿਗੜ ਗਏ, ਸਾਡੇ ਬੱਚੇ ਵਿਗੜ ਗਏ, ਸਾਰੇ ਵਿਗੜ ਗਏ ਜੀ, ਵਿਗਾੜਨ ਵਾਲੇ ਅਸੀਂ ਹਾਂ, ਅਸੀਂ ਧਿਆਨ ਨਹੀਂ ਦਿੱਤਾ। ਜੰਮਦੇ ਬੱਚੇ ਨੂੰ ਗੋਦ ਚ ਲੈ ਕੇ, ਪੁਰਾਣੀਆਂ ਮਾਤਾਵਾਂ ਕਰਦੀਆਂ ਹੁੰਦੀਆਂ ਸੀ, ਸਭ ਆਖੋ ਸਰ, ਨਾਲੇ ਚੱਕੀ ਪੀੜੀ, ਨਾਲੇ ਸੁੱਖੋ ਨਹੀਂ ਪੜਨਾ ਤੇ ਗੋਦ ਚ ਬੱਚਾ ਹੋਣਾ, ਉੱਥੇ ਚੱਕੀ ਨਹੀਂ ਰਹੀ, ਬੱਚਾ ਗੋਦ ਚ ਹੈ, ਮਾਂ ਚਰਖਾ ਕਰਦੀ ਹੈ, ਪਾਠ ਕਰ ਰਹੀ। ਬਲਕਿ ਪਿਤਾ ਜੀ ਪਾਸੋਂ ਐਸਾ ਬਚਨ ਵੀ ਸੁਣਿਆ, ਇਤਿਹਾਸ ਚ ਵੀ ਜ਼ਿਕਰ ਆਉਂਦਾ, ਜਦੋਂ ਬੀਬੀ ਲੰਗਰ ਤਿਆਰ ਕਰਦੀ ਹਨ ਉਦੋਂ ਜਪਜੀ ਸਾਹਿਬ ਦਾ ਪਾਠ ਕਰਦੀ, ਮੂਲ ਮੰਤਰ ਦਾ ਪਾਠ ਕਰਦੀ। ਜਿਹੜਾ ਲੰਗਰ ਪਾਠ ਕਰਦਿਆਂ ਤਿਆਰ ਕੀਤਾ ਜਾਵੇ ਉਹ ਅੰਮ੍ਰਿਤ ਬਣ ਜਾਂਦਾ, ਜਿਹੜਾ ਖਾਊਗਾ ਉਹਦੇ ਵੀ ਅਸਰ ਹੋਊਗਾ। ਤੇ ਜੇ ਫਿਲਮੀ ਗਾਣੇ ਲਾਏ ਹੋਏ ਕੀ ਕੋਈ ਅੱਡਾ ਟੈਲੀਵਿਜ਼ਨ ਵੇਖਿਆ ਜਾ ਰਿਹਾ, ਨਾਲੇ ਪ੍ਰਸ਼ਾਦ ਤਿਆਰ ਹੋ ਗਿਆ, ਉਹੀ ਅਸਰ ਹੋਣਾ। ਬੱਚਿਆਂ ਨੇ ਜੋ ਮਰਜ਼ੀ ਬਣਾ ਲਓ, ਚਾਹੇ ਭਗਤ ਬਣਾ ਲਓ, ਦਾਤਾ ਬਣਾ ਲਓ, ਐਵੇਂ ਤਾਂ ਨਹੀਂ ਕਿਹਾ ਜਨਨੀ ਜਨੇ ਤਾਂ ਭਗਤ ਹੀ ਜਾਣ, ਕਹਿ ਦਾਤਾ ਕਹਿ ਸੂਰ, ਤੇ ਜੇ ਨਹੀਂ ਨਹੀਂ ਤਾਂ ਜਨਨੀ ਬਾਜ ਲਓ ਨਾ ਹੀ ਪਿਆ। ਬੱਚੇ ਵੱਲ ਜਿਸ ਮਾਂ ਬਾਪ ਨੇ ਪੂਰਾ ਧਿਆਨ ਨਹੀਂ ਦਿੱਤਾ ਉਹ ਆਪਣੇ ਫਰਜ਼ ਤੋਂ ਗਾਫਲੇ ਜੇ, ਸਭ ਆਖੋ ਸਤਨਾਮ ਸ੍ਰੀ ਵਾਹਿਗੁਰੂ, ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੱਜ ਤੋਂ ਸ਼ੁਰੂ ਕਰ ਦਿਓ, ਜਿਹੜੇ ਕਰਦੇ ਨੇ ਤਾਂ ਪਾ ਦਿਓ। ਅੰਮ੍ਰਿਤ ਵੇਲੇ ਉੱਠ ਕੇ ਜਿੰਨਾ ਟਾਈਮ ਹੈ, ਡਿਊਟੀਆਂ ਬਹੁਤ ਸਖਤ ਨੇ ਇੱਧਰ ਅਮਰੀਕਾ ਵਿੱਚ, ਬਹੁਤ ਸਖਤ ਡਿਊਟੀਆਂ ਨੇ, ਸਮੇਂ ਸਿਰ ਜਾਣਾ ਪੈਂਦਾ, ਜਿੰਨਾ ਟਾਈਮ ਮਿਲਿਆ, ਜਦੋਂ ਮਿਲੇ, ਸਵੇਰ ਵੇਲੇ ਮਿਲਦਾ, ਸ਼ਾਮ ਨੂੰ ਮਿਲਦਾ, ਜਦੋਂ ਵੀ ਮਿਲੇ ਬੱਚੇ ਨੂੰ ਗੋਦ 'ਚ ਲੈ ਕੇ ਸਿਮਰਨ ਕਰ, ਸਾਹਿਬ ਦਾ ਪਾਠ ਸੁਣਾ, ਅਸਰ ਕੰਨਾਂ ਚ ਪੋ, ਉਹ ਗੱਲ ਹਿਰਦੇ ਜਾਊਗੀ। ਇੱਕ ਪਾਸ ਪੱਥਰ ਹੈ ਉਹਨੂੰ ਲੋਹਾ ਛੁਆ ਦਿਓ ਤੇ ਸੋਨਾ ਬਣ ਜਾਂਦਾ, ਤੇ ਜੇ ਨਾਮ ਹਿਰਦੇ ਵਿੱਚ ਵਸ ਜਾਵੇ ਤੇ ਫਿਰ ਭਾਈ ਮਨੀ ਸਿੰਘ ਹੀ ਬਣੂਗਾ, ਸਭ ਆਖੋ ਸਤਨਾਮ, ਫਿਰ ਭਾਈ ਤਾਰੂ ਸਿੰਘ ਹੀ ਬਣੂਗਾ, ਹਿਰਦੇ ਚ ਵਸ ਗਿਆ। ਹੁਣ ਇਹ ਬੱਚਾ ਛੋਟਾ ਜਿਹਾ, ਘਰ ਚ ਵਾਤਾਵਰਨ ਐਸਾ ਸੀ, ਦੋਹਰੀ ਪੱਗ ਬੰਨੀ ਹੋਈ, ਛੋਟਾ ਜਿਹਾ ਬੱਚਾ 6-7 ਸਾਲ ਦਾ, ਪਿਸ਼ੌਰ ਤੋਂ ਆਈ ਸੰਗਤ ਅਨੰਦਪੁਰ ਸਾਹਿਬ ਨਮਸਕਾਰ ਕੀਤੀ, ਬੜਾ ਖੂਬਸੂਰਤ ਬੱਚਾ, ਤੇ ਮਹਾਰਾਜ ਮੌਜ ਵਿੱਚ ਹੀ ਪੁੱਛਣ ਲੱਗੇ, ਉਹ ਕਾਕਾ ਤੇਰਾ ਨਾਮ ਕੀ ਆ? ਕਹਿੰਦਾ ਜੀ ਜੋਗਾ। ਜੋਗਾ ਤੇ ਮਹਾਰਾਜ ਆਪਣੀ ਮੌਜ ਵਿੱਚ ਹੀ ਬਰਾਸ ਵਿੱਚ ਸਨ, ਕਹਿਣ ਲੱਗੇ ਇਹ ਕਿਹਦੇ ਜੋਗਾ, ਕਿਹਦੇ ਜੋਗਾ? ਤੇ ਪੂਰਬਲਾ ਕਰਮ ਪ੍ਰਗਟਿਆ, ਪੂਰਬਲਾ ਕਰਮ ਪ੍ਰਗਟਿਆ। ਕਈ ਵਾਰ ਬੱਚੇ ਤੁਸੀਂ ਧਿਆਨ ਨਾਲ ਵੇਖਿਓ, ਛੋਟੇ ਬੱਚੇ ਐਸੀ ਗੱਲ ਕਰ ਜਾਂਦੇ ਨੇ, ਸਿਆਣਾ ਸੋਚੀ ਪੈਂਦਾ ਗੱਲ ਲਿਖੀ ਕੀਤੀ, 4-5 ਸਾਲ ਦੇ, 3-4 ਸਾਲ ਬੱਚੇ ਦੇ, ਕਈ ਐਸੇ ਬੱਚੇ ਨੇ ਐਸੀ ਗੱਲ ਕਰਦੇ ਨੇ, ਸਿਆਣਾ ਸੋਚੀ ਪੈਂਦੀ ਗੱਲ ਕੀ ਕੀਤੀ ਨੇ, ਟਿਕਾਣੇ ਦੀ ਗੱਲ ਕੀਤੀ। ती मारे कहेंगे की देखोगा। पहले पूछा तेरा नाम की योगा, ये साधु कहने लगे की देखोगा। ते करदा वातावरण ऐसा सी जिन्होंने रोम रोम च गलत साई हुई सी भी सतगुरु समर्थ है, सतगुरु सतगुरु मेरा है, मेरा सतगुरु गुरपुरा, मेरा गुरपुरा, मेरा गुरु गुरपुरा, मेरा गुरपुरा, मेरा गुरपुरा है। जब सतगुरु पूछा किदे जोगा, कह लगा जी गुरु जोगा। ये सारे गुराने छोटे जे बच्चे ने पकड़ के छाती ना ला लिया, गोद च बैठा लिया, सिर ते हाथ रख के कहने लगे अच्छा काका जे तू गुरु जोगा तो गुरु फिर तेरे जोगा, जे तू गुरु जोगा तो गुरु तेरे जोगा। जदों गुरु

ਅਰਪਣ ਗੁਰੂ ਪਾਣੀ ਪਿਤਾ ਮਾਤਾ ਤ੍ਰਿਣ ਮਾਤ ਸਾਧੂ ਦਾਈਦਾ ਆ ਪਹਿਲੇ ਸਰਲ ਜਗਤ ਚੰਗੇ ਆਪਣੇ ਵੱਚ ਮਧੁਰ ਕਰਮੀ ਆਪੋ ਆਪਣੀ ਕਿਰਨੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾ।

महाराज आनंद गुण निधान।

நிற்பௌன்றம் சத்து நான்கு நிற்பௌன்றம் தார்.

ਅੰਦਰ ਪ੍ਰਗਟ ਆਖ ਸੁਣਾਇਆ। ਸਤਿਗੁਰੂ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋ ਚੁਕਾਇਆ। ਉੱਤਮ ਵਿਚਾਰ ਹੈ ਜਿਨ ਸੱਚੇ

ਜੇ ਤੂੰ ਜਾਂ ਥਾਣੀ ਛੇਕ ਜਾਂ ਸੋ ਮਿਟਾਣੇ ਨਾਨਕਾ ਸਲਾਮ ਮੇਰਾ ਜਾਂਦਾ ਨਾਨਕ ਜਨ ਕੇ ਪਾਏ ਗਏ ਸਮਾਂ ਵੀ ਸਦਨਾ ਕਰਕੇ ਕਰਨਾ ਕੀ ਚਿੰਤਾ ਵੀ ਕਰ ਜਾਂਦਾ।

ਮਹਲਾ ਪਹਿਲਾ ਸੱਚ ਤਾਂ ਪਰ ਜਾਣੀਏ ਜਾਣ ਦੇ ਸੱਚਾ ਹੋਏ, ਸੱਚ ਤਾਂ ਪਰ ਜਾਣੀਏ ਜਾਣ ਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾ ਸੁਮਨ ਰਸੀਏ ਤਾਂ ਪਾਏ ਮੁਖ ਦੁਆਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਧਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਬੀਓ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਵੇ, ਦਇਆ ਜਾਣੇ ਜੀ ਕੀ ਕਿਸ਼ਪੁਨ ਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ, ਸੱਚ ਸਮਰਾ ਹੋਏ ਦਾਰੂ ਪਾਪ ਕੱਢੇ ਧੋਏ।

प्यारे गुरुदेव, सच्चे पातशाह, सतगुरु साहिब श्री गुरु रामदास जी महाराज जी दे पावन पवित्र वचन, जो कि बहुत ही अगम्मी रबी विचार है, सानू महाराज जी के शब्द द्वारा सुनन दा एक मौका प्राप्त होया। जो आप जी की सेवा च गुरु महाराज जी का महान सिख्या भरिया उपदेश दास ने अर्ज करना है, उसके वास्ते मेरी प्रबंधक सज्जना नूं पहले ही बेनती है कि जो पिछों बच्चों की आवाज आती है उसका सही इंतजाम करन, ताकि उस थॉट प्रोसैस के जुड़ी हुई संगत नूं किसी भी किस्म की कोई जो है वो डिस्टर्बेंस ना हो। आप जी ने इस शब्द की जो थीमैटिक लाइन है वो बार बार सुनी है, मन की मत त्यागो हर जन, मन की मत त्यागो हर जन, मन की मत त्यागो हर जन, एहा बात कठिन। सतगुरु गुरु रामदास साहिब जी महाराज सानू साडे जीवन दे विच्चों कोई अजेही चीज छोड़ देण नू आख रहे हैं, जो कि सानू सब तो ज्यादा प्यारी है। कोई अजेही चीज छोड़न नू आख रहे हैं जो कि साडी जिंदगी दे विच तमाम फिक्कापन लैके आती है, दुख लैके आती है, सारी जिंदगी दे विच जो जहर घोलती है उसनू छोड़न नू कह रहे हैं। पर जिस वस्तु नू महाराज जी छोड़न नू कह रहे हैं वही वस्तु है जो सिख बहुत मुश्किल दे नाल छोड़ सकता है। वही वस्तु जिस चीज नू महाराज कह रहे हैं ना छोड़ दो, वही साडे लिए छोड़नी सब तो ज्यादा कठिन। गुरुदेव जी आप ही इस गल नू जानते हैं, इस करके वो कहते हैं, पहला सुजेशन है कि मन की मत त्यागो हर जन, पर नाल ही नाल क्योंकि वो जानते हैं, वो कहते हैं दिस इज नॉट वेरी इजी थिंग टू डू, दिस इज नॉट सो सिंपल थिंग टू डू, यह बात कठिनी, ये बात बहुत कठिन है। क्योंकि अगर असी अपने मन की मत ही छड़ दिती तो फिर साढ़े पास रह गया, कुछ भी ना रह गया। हरेक इंसान की अपनी मत, हरेक इंसान की अपनी मत है, और क्योंकि हरेक की मत अलग अलग होने करके हरेक इंसान फिर अलग अलग बोलता है, हरेक इंसान अलग अलग सोचता है, हरेक इंसान अलग अलग कर्म करता है, जिस करके कई दफा साडे कॉन्फ्लिक्ट्स बहुत हो जाते हैं। तो मत जो अलग अलग, अगर साड़ी सबना दी मत एक हो जाए तो फिर साडे कोई भी डिफरेंसेस ना रह जाए,
ਕੋਈ ਵੀ ਪ੍ਰੋਬਲਮਸ ਨਾ ਰਹਿ ਜਾਣ। ਅਸੀਂ ਗਿਣਤੀ ਚ ਅਨੇਕਾਂ ਹੁੰਦੇ ਹੋਏ ਵੀ ਅਸੀਂ ਇੱਕ ਹੋਈਏ, ਅਗਰ ਸਾਡੀ ਮਤ ਇੱਕ ਹੋ ਜਾਵੇ। ਗੁਰੂ ਮਹਾਰਾਜ ਦੇਖਦੇ ਹਨ ਕਿ ਸਾਡੇ ਜੀਵਨ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਜ਼ਰੂਰੀ ਚੀਜ਼ ਹੈ ਤਿਆਗਣੀ, ਛੋੜਨੀ, ਡਿਸਕਾਰਡ ਕਰਨੀ, ਜਿਸ ਦੀ ਜ਼ਰੂਰਤ ਹੈ ਉਹ ਹੈ ਸਾਡੀ ਆਪਣੀ ਮਤ। ਭਲਾ ਕੋਈ ਆਪਣੀ ਮਤ ਨੂੰ ਵੀ ਛੋੜਦਾ? ਭਲਾ ਕੋਈ ਆਪਣੀ ਮਤ ਨੂੰ ਛੋੜਨ ਨੂੰ ਤਿਆਰ ਹੈ? ਕਿਸੇ ਇਸ਼ੂ ਤੇ, ਕੋਈ ਧਰਮ ਦਾ ਹੋਵੇ, ਮਰਿਆਦਾ ਦਾ ਹੋਵੇ, ਕੋਈ ਬੰਦਾ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਹਰ ਇਨਸਾਨ ਇਹ ਆਖਦਾ ਕਿ ਜੋ ਮੈਂ ਕਹਿ ਰਿਹਾ ਉਹ ਠੀਕ ਹੈ, ਠੀਕ ਹੋਵੇ ਜਾਂ ਨਾ ਹੋਵੇ ਉਹ ਜੁਦੀ ਗੱਲ ਹੈ, ਪਰ ਐਵਰੀ ਬਾਡੀ ਇਜ਼ ਸੋ ਮਚ ਕਨਵਿੰਸਡ ਕਿ ਜੋ ਮੈਂ ਕਹਿ ਰਿਹਾ, ਜੋ ਮੈਂ ਸੋਚ ਰਿਹਾ ਉਹ ਬਿਲਕੁਲ ਠੀਕ। ਉਹ ਬਿਲਕੁਲ ਸਹੀ, ਕੋਈ ਵੀ ਆਪਣੀ ਮਤ ਛੋੜਨ ਨੂੰ ਤਿਆਰ ਨਹੀਂ। ਜਦੋਂ ਦਾਸ ਨੇ ਇਹਨਾਂ ਪੰਕਤੀਆਂ ਨੂੰ ਪੜ੍ਹਿਆ, ਸੋਚਿਆ, ਤਾਂ ਹੈਰਾਨ ਹੋਇਆ ਕਿ ਮਹਾਰਾਜ ਜੀ ਕਹਿੰਦੇ ਹਨ ਸਿਆਣਪ ਛੱਡ ਦਿਓ, ਮਤ ਛੱਡ ਦਿਓ। ਮੈਂ ਹੈਰਾਨ ਹੋਇਆ ਕਿ ਗੁਰੂ ਬਾਬਾ ਜੀ, ਆਮ ਤੇ ਅਸੀਂ ਇਹ ਸੁਣਿਆ ਕਿ ਵੀ ਸਿਆਣਪ ਧਾਰਨ ਕਰੋ, ਸਿਆਣਪ ਇਕੱਠੀ ਕਰੋ, ਮਤ ਇਕੱਠੀ ਕਰੋ। ਕਈ ਲੋਕ ਤੇ ਇਹ ਸੋਚਦੇ ਹਨ ਕਿ ਮਤ ਜਿੱਥੋਂ ਵੀ ਮਿਲ ਜਾਏ ਉੱਥੋਂ ਹੀ ਲੈ ਲਓ, ਭਾਵੇਂ ਉਹ ਮਤ ਹੀ ਮਿਲਦੀ ਹੋਵੇ। ਕਈ ਦਫਾ ਕਈ ਲੋਕ ਕਹਿਣਗੇ ਵੀ ਆਰ ਵੈਰੀ ਓਪਨ ਟੂ ਐਵਰੀਥਿੰਗ, ਹਾਊ ਡੇਂਜਰਸ ਥਿੰਗ ਇਜ਼ ਦੈਟ? ਧਿਆਨ ਨਾਲ ਥੋੜਾ ਸੋਚ ਕੇ ਦੇਖੋ, ਇਫ ਯੂ ਬਿਕਮ ਓਪਨ ਫਾਰ ਐਵਰੀਥਿੰਗ, ਇਹਦਾ ਮਤਲਬ ਮਤ ਲਈ ਵੀ ਓਪਨ ਹੋ, ਕੋ ਮਤ ਲਈ ਵੀ ਓਪਨ। ਗੁਰੂ ਮਹਾਰਾਜ ਜੀ ਆਖਦੇ ਹਨ ਮਨ ਕੀ ਮਤ ਤਿਆਗੋ ਹਰ ਜਨ, ਇਹ ਬਾਤ ਕਠਿਨ। ਗੁਰੂ ਬਾਬਾ ਜੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਾਸ ਨੇ ਜੋ ਪੜ੍ਹਿਆ, ਕਿਤੇ ਵੀ ਪੈਸਾ ਤਿਆਗਣਾ ਉਹਨਾਂ ਨੇ ਕਠਿਨ ਨਹੀਂ ਲਿਖਿਆ, ਕਿਤੇ ਨਹੀਂ ਲਿਖਿਆ ਕਿ ਪੈਸਾ ਤਿਆਗਣਾ ਕਠਿਨ ਹੈ। ਤਿਆਗਿਆ ਜਾ ਸਕਦਾ ਹੈ, ਦਾਨ ਕੀਤਾ ਜਾ ਸਕਦਾ ਹੈ, ਸਰੀਰ ਤਿਆਗਣਾ ਵੀ ਕਠਿਨ ਨਹੀਂ ਹੈ, ਇਹ ਵੀ ਕੀਤਾ ਜਾ ਸਕਦਾ ਹੈ, ਪਰ ਆਪਣੀ ਮਤ ਤਿਆਗਣੀ ਜਿਹੜੀ ਹੈ ਉਹ ਮਹਾਰਾਜ ਜੀ ਨੇ ਆਪਣੇ ਲਫ਼ਜ਼ਾਂ ਚ, ਆਪਣੇ ਸ਼ਬਦਾਂ ਚ, ਆਪਣੇ ਹੱਥਾਂ ਨਾਲ ਆਪ ਲਿਖਿਆ ਕਿ ਇਹ ਤਿਆਗਣੀ ਬਹੁਤ ਮੁਸ਼ਕਲ ਹੈ। ਕਿਉਂਕਿ ਅਗਰ ਮਤ ਤਿਆਗ ਦਿੱਤੀ ਤੇ ਸਮਝ ਲਓ ਇੱਕ ਕਿਸਮ ਦੀ ਆਪਣੀ ਹੋਂਦ ਹੀ ਤਿਆਗ ਦਿੱਤੀ। ਮਤ ਤਿਆਗਣ ਦਾ ਭਾਵ ਕਿ ਮੈਨੂੰ ਕੁਛ ਨਹੀਂ ਪਤਾ, ਮੇਰੀ ਕੋਈ ਰਾਏ ਨਹੀਂ, ਮੇਰੀ ਕੋਈ ਓਪੀਨੀਅਨ ਨਹੀਂ, ਮੇਰੀ ਕੋਈ ਵਿਊ ਪੁਆਇੰਟ ਨਹੀਂ, ਮੇਰਾ ਕੋਈ ਵੀ ਨਜ਼ਰੀਆ ਨਹੀਂ, ਮੈਂ ਕੁਛ ਵੀ ਨਹੀਂ ਜਾਣਦਾ। ਮਤ ਤਿਆਗਣ ਦਾ ਮਤਲਬ ਵੀ ਮੇਰੇ ਪਾਸ ਮਤ ਹੈ ਹੀ ਨਹੀਂ। ਆਓ ਥੋੜਾ ਜਿਹਾ ਪ੍ਰਮਾਣ ਸੁਣੋ, ਜਿੱਥੇ ਗੁਰੂ ਮਹਾਰਾਜ ਜੀ ਆਖਦੇ ਹਨ ਕਿ ਹਰੇਕ ਇਨਸਾਨ ਦੇ ਪਾਸ ਆਪੋ ਆਪਣੀ ਮਤ ਹੈ, ਔਰ ਆਪੋ ਆਪਣੀ ਮਤ ਦੇ ਵਿੱਚ ਬੋਲੀ ਜਾਂਦਾ ਹੈ। ਉਸਨੇ ਕਦੇ ਇਹ ਆਪਣੀ ਜ਼ਿੰਦਗੀ ਚ ਕੁਐਸਚਨ ਨਹੀਂ ਕੀਤਾ, ਸਵਾਲ ਨਹੀਂ ਕੀਤਾ ਵੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ। ਆਓ ਅਸੀਂ ਸਾਰੇ ਜਿਤਨੇ ਬੈਠੇ ਹਾਂ, ਮੈਂ ਆਪ ਸਭਨਾਂ ਨੂੰ ਇਹ ਸਵਾਲ ਰੇਜ਼ ਕਰਦਾ ਹਾਂ ਕਿ ਅਸੀਂ ਕਦੇ ਆਪਣੇ ਆਪ ਤੇ ਇਹ ਸਵਾਲ ਕੀਤਾ ਕਿ ਕੀ ਮੇਰੇ ਪਾਸ ਮਤ ਹੈ ਵੀ ਜਾਂ ਨਹੀਂ? ਨਹੀਂ, ਇਹ ਆਟੋਮੈਟਿਕਲੀ ਅੰਡਰਸਟੂਡ ਥਿੰਗ ਹੈ ਕਿ ਮੇਰੇ ਪਾਸ ਮਤ ਹੈ ਔਰ ਇਨਫ ਹੈ, ਕੋਈ ਘਾਟ ਨਹੀਂ ਹੈ ਉਸ ਚੀਜ਼ ਦੀ। ਇਹ ਗੱਲ ਦਰੁਸਤ ਹੈ ਜਾਂ ਨਹੀਂ ਸਤਸੰਗਤ? ਅਸੀਂ ਕਦੇ ਵੀ ਆਪਣੇ ਆਪ ਤੇ ਕਦੇ ਡਾਊਟ ਵੀ ਨਹੀਂ ਕੀਤਾ ਕਿ ਜੋ ਮੇਰੀ ਮਤ ਹੈ, ਜੋ ਮੇਰੀ ਮਤ ਹੈ
ਉਹ ਸਹੀ ਵੀ ਹੈ ਜਾਂ ਨਹੀਂ। ਮੂਰਖ ਤੋਂ ਮੂਰਖ ਇਨਸਾਨ ਨੂੰ ਵੀ ਇਹ ਕਦੇ ਸ਼ੱਕ ਨਹੀਂ ਹੁੰਦੀ ਆਪਣੇ ਆਪ ਉੱਤੇ ਵੀ ਮੇਰੇ ਪਾਸ ਮਤ ਨਹੀਂ ਹੈ। ਉਸ ਨਾਲ ਵੀ ਗੱਲ ਕਰਕੇ ਦੇਖ ਲਓ, ਉਸ ਪਾਸ ਵੀ ਕਾਫੀ ਭੰਡਾਰਾ ਮਤ ਦਾ ਹੋਏਗਾ। ਇਸ ਉੱਤੇ ਗੁਰੂ ਮਹਾਰਾਜ ਜੀ ਦੀ ਜੋ ਆਬਜ਼ਰਵੇਸ਼ਨ ਹੈ, ਕਿਉਂਕਿ ਸਿੱਖੀ ਸ਼ੁਰੂ ਕਿੱਥੋਂ ਹੁੰਦੀ ਹੈ, ਸਿੱਖੀ ਆਰੰਭ ਹੁੰਦੀ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ, ਗੁਰੂ ਦੀ ਵਿਚਾਰ ਤੋਂ, ਗੁਰੂ ਦੀ ਮਤ ਤੋਂ ਸਿੱਖੀ ਆਰੰਭ ਹੁੰਦੀ ਹੈ। ਤੇ ਆਪਣੀ ਮਤ ਤੇ ਸਿੱਖੀ ਜਾ ਕੇ ਖਤਮ ਹੋ ਜਾਂਦੀ ਹੈ। ਜਿੱਥੇ ਆਪਣੀ ਮਤ ਹੈ ਉੱਥੇ ਸਿੱਖੀ ਖਤਮ ਹੋ ਜਾਂਦੀ, ਗੁਰੂ ਸਿੱਖ ਦਾ ਰਿਸ਼ਤਾ ਖਤਮ ਹੋ ਜਾਂਦਾ ਹੈ। ਜਿੱਥੇ ਮਤ ਗੁਰੂ ਵੱਲੋਂ ਆਉਂਦੀ ਹੈ ਉੱਥੇ ਸਿੱਖ ਦਾ ਜਨਮ ਹੁੰਦਾ ਹੈ। ਸੋ ਇਸ ਕਰਕੇ ਅੱਜ ਦਾ ਪਹਿਲਾ ਕੀਰਤਨ, ਜੋ ਫੰਡਾਮੈਂਟਲ ਚੀਜ਼ ਹੈ, ਜੋ ਬੁਨਿਆਦੀ ਚੀਜ਼ ਹੈ, ਉਹ ਗੁਰੂ ਸਾਹਿਬਾਨ ਦੀ ਮਤ ਹੈ, ਉਸ ਉੱਤੇ ਕੀਰਤਨ ਆਰੰਭ ਕੀਤਾ ਜਾ ਰਿਹਾ ਹੈ। ਫਿਰ ਅਗਾਂਹ ਚੱਲ ਕੇ ਅਸੀਂ ਅਗਲੇ ਕੀਰਤਨ ਸੁਣਾਂਗੇ ਕਿ ਮਤ ਕੀ ਹੈ, ਤੇ ਜਿਸ ਚੀਜ਼ ਨੂੰ ਅਸੀਂ ਮਤ ਸਮਝਦੇ ਹਾਂ ਉਹ ਕੀ ਚੀਜ਼ ਹੈ। ਤੋ ਇਹ ਵਿਚਾਰਾਂ ਜਿਉਂ ਜਿਉਂ ਕੀਰਤਨ ਅਗਾਂਹ ਤੋਂ ਅਗਾਂਹ ਵਧਣਗੇ, ਗਹਿਰੀਆਂ ਵਿਚਾਰਾਂ ਜੋ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਅਸੀਂ ਕਰਦੇ ਜਾਵਾਂਗੇ। ਗੁਰੂ ਸਾਹਿਬਾਨ ਦੀ ਆਬਜ਼ਰਵੇਸ਼ਨ ਇਹ ਹੈ, ਕਹਿੰਦੇ ਹਨ, ਸਭ ਕੋ ਬੋਲੇ ਆਪਣੇ ਪਾਣੇ। ਸਮਝਣ ਵਾਲੀ ਗੱਲ ਹੈ, ਸਭ ਕੋ ਬੋਲੇ ਆਪਣੇ ਪਾਣੇ। ਹਰ ਬੰਦਾ ਉਹੀ ਬੋਲਦਾ ਹੈ ਜੋ ਉਸਨੂੰ ਪਾਉਂਦਾ ਹੈ, ਜੋ ਉਸਨੂੰ ਅੱਛਾ ਲੱਗਦਾ ਹੈ।

ਉਸ ਮਨ ਦੀ ਮਤ ਵਾਲੇ ਮਨਮੁੱਖ ਨੂੰ ਹੋਰ ਕੋਈ ਗੱਲ ਆਉਂਦੀ ਨਹੀਂ ਹੈ, ਜੋ ਉਹਦੇ ਆਪਣੇ ਸੁਭਾਅ ਚ ਹੈ, ਆਪਣੀ ਇਨਫੋਰਮੇਸ਼ਨ ਚ ਹੈ, ਬਸ ਉਹੀ ਬੋਲੇਗਾ ਔਰ ਉਹਦੇ ਉੱਤੇ ਫਿਰ ਅੜੀ ਕਰੇਗਾ, ਅੜੇਗਾ, ਹਟੀ ਕਰੇਗਾ। ਸਭ ਕੋ ਬੋਲੇ ਆਪਣੇ ਭਾਣੇ, ਮਨਮੁਖ ਦੂਜੇ ਬੋਲ ਨਾ ਜਾਣੇ। ਅਗਲੀ ਗੱਲ ਹੁਣ ਸੁਣਨ ਵਾਲੀ ਹੈ, ਬਹੁਤ ਧਿਆਨ ਨਾਲ। ਕਹਿੰਦੇ ਹਨ ਅੰਦਰ

ਕਹਿੰਦੇ ਅੰਨੇ ਇਨਸਾਨ ਦੀ ਮਤ ਵੀ ਅੰਧਲੀ ਹੈ ਅਤੇ ਜਦ ਮਤ ਅੰਧਲੀ ਹੈ ਸੋ ਉਸ ਮਤ ਚੋਂ ਹੀ ਬੋਲਦਾ ਨਾ ਤੇ ਫਿਰ ਬੋਲੀ ਵੀ ਅੰਧਲੀ ਹੋ ਗਈ। ਅੰਧਲੇ ਇਨਸਾਨ ਦੀ ਮਤ ਵੀ ਅੰਧਲੀ ਫਿਰ ਉਸਦੀ ਬੋਲੀ ਵੀ ਅੰਧਲੀ। ਬਹੁਤ ਗੌਰ ਨਾਲ ਸੁਣਨ ਵਾਲੀਆਂ ਵਿਚਾਰਾਂ ਹਨ। ਜਦੋਂ ਸਾਡੀ ਮਤ ਅੰਨੀ ਹੁੰਦੀ ਹੈ ਉਦੋਂ ਸਾਡੇ ਸ਼ਬਦ ਵੀ ਅੰਨੇ ਹੋ ਜਾਂਦੇ ਹਨ, ਉਦੋਂ ਸਾਡੀ ਬੋਲੀ ਵੀ ਅੰਧਲੀ ਹੋ ਜਾਂਦੀ। ਉਦੋਂ ਮਤ ਅੰਧਲੀ ਹੋਣ ਕਰਕੇ ਜੋ ਕੁਛ ਵੀ ਅਸੀਂ ਬੋਲਦੇ ਹਾਂ ਉਸਦਾ ਕੋਈ ਮਤਲਬ ਨਹੀਂ ਨਿਕਲਦਾ। ਉਹ ਅੰਧਲੀ ਬੋਲੀ ਹੁੰਦੀ ਹੈ, ਉਸ ਵਿਚਾਰ ਨਹੀਂ ਹੁੰਦੀ, ਜਿਸਦਾ ਰਿਜ਼ਲਟ ਕੀ ਨਿਕਲਦਾ ਹੈ, ਆਏ ਜਾਏ ਦੁੱਖ ਪਾਹਾ ਹੈ। ਅਗਿਆਨ ਦੇ ਵਿੱਚ ਇਨਸਾਨ ਬਾਰ ਬਾਰ ਜੰਮਦਾ ਮਰਦਾ ਰਹਿੰਦਾ ਹੈ ਅਤੇ ਆਪਣੀ ਮਨਮਤ ਦੇ ਕਾਰਨ ਕਹਿੰਦੇ ਦੁੱਖ ਪਾਉਂਦਾ ਹੈ। ਇਸ ਕਰਕੇ ਗੁਰੂ ਮਹਾਰਾਜ ਜੀ ਕਹਿੰਦੇ ਹਨ, ਅਗਰ ਆਪਣੀ ਜ਼ਿੰਦਗੀ ਨੂੰ ਇੰਪਰੂਵ ਕਰਨਾ ਚਾਹੁੰਦੇ ਹੋ, ਅਗਰ ਆਪਣੀ ਲਾਈਫ ਦੇ ਵਿੱਚ ਪੀਸ ਆਫ ਮਾਈਂਡ ਲਿਆਉਣਾ ਚਾਹੁੰਦੇ ਹੋ, ਅਗਰ ਆਪਣੇ ਇਨਰ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤਾਂ ਕਹਿੰਦੇ ਤੁਹਾਨੂੰ ਸਭ ਤੋਂ ਪਹਿਲਾਂ ਇਹ ਕੰਮ ਕਰਨਾ ਪਏਗਾ ਕਿ ਆਪਣੇ ਮਨ ਦੀ ਜੋ ਮਤ ਹੈ ਉਹ ਤੁਹਾਨੂੰ ਤਿਆਗਣੀ ਪਏਗੀ ਅਤੇ ਕਦੇ ਕੁਐਸਚਨ ਕਰਨਾ ਪਏਗਾ ਆਪਣੇ ਆਪ ਨੂੰ ਕਿ ਮੈਨੂੰ ਮਤ ਮਿਲੀ ਕਦੋਂ ਹੈ, ਮੈਨੂੰ ਕਿਸਨੇ ਮਤ ਦਿੱਤੀ ਹੈ। ਅਗਾਂਹ ਚੱਲ ਕੇ ਅਸੀਂ ਇਸਦੀ ਵਿਚਾਰ ਕਰਾਂਗੇ, ਅਸੀਂ ਹੈਰਾਨ ਹੋਵਾਂਗੇ ਕਿ ਸਾਨੂੰ ਮਤ ਦਿੱਤੀ ਹੀ ਕਿਸੇ ਨੇ, ਕਿਸੇ ਨੇ ਸਾਨੂੰ ਮਤ ਨਹੀਂ ਦਿੱਤੀ। ਅਸੀਂ ਬਸ ਵੱਡੇ ਹੋ ਗਏ, ਖਾ ਪੀ ਕੇ ਸਕੂਲਾਂ ਕਾਲਜਾਂ ਜਾ ਕੇ ਪੜ੍ਹ ਲਿਖਾਏ, ਕਾਰੋਬਾਰ ਦੇ ਜੋਗੇ ਹੋ ਗਏ, ਲੇਕਿਨ ਮਤ ਕੁਛ ਹੋਰ ਚੀਜ਼ ਹੈ ਉਹ ਸਾਨੂੰ ਮਿਲੀ ਨਹੀਂ ਹੈ, ਉਹ ਮਿਲੀ ਨਹੀਂ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਜਿਸ ਚੀਜ਼ ਨੂੰ ਤੁਸੀਂ ਮਤ ਸਮਝੀ ਬੈਠੇ ਹੋ ਨਾ, ਉਹ ਮਤ ਨਹੀਂ ਹੈ। ਮਹਾਰਾਜ ਜੀ ਦਾ ਇੱਕ ਵਚਨ ਹੈ, ਕਹਿੰਦੇ ਹਨ, ਬਾਬਾ ਹੋਰ ਮਤ ਹੋਰ ਹੋਰ। ਕਹਿੰਦੇ ਇਹ ਬਾਬਾ ਗੁਰੂ ਦੀ ਮਤ ਤੋਂ ਬਿਨਾਂ, ਫਿਰ ਮੈਂ ਰਿਪੀਟ ਕਰਾਂ, ਗੁਰੂ ਦੀ ਮਤ ਤੋਂ ਬਿਨਾਂ ਜਿਤਨੀ ਵੀ ਹੋਰ ਤੁਹਾਡੇ ਪਾਸ ਮਤ ਹੈ, ਕਹਿੰਦੇ ਉਹ ਮਤ ਨਹੀਂ ਹੈ, ਉਹ ਕੁਝ ਹੋਰ ਹੀ ਹੋਰ ਹੈ, ਕੁਝ ਹੋਰ ਹੀ ਵਸਤੂ ਹੈ, ਉਹ ਮਤ ਨਹੀਂ ਹੈ। ਅਸੀਂ ਆਪਣੇ ਆਪ ਨੂੰ ਸਾਰੇ ਸਵਾਲ ਕਰ ਲਈਏ ਕਿ ਗੁਰੂ ਦੀ ਮਤ ਸਾਡੇ ਕੋਲ ਕਿਤਨੀ, ਗੁਰੂ ਦੀ ਮਤ ਨੂੰ ਅਸੀਂ ਕਿਤਨਾ ਕੁ ਸਮਝਦੇ ਹਾਂ, ਕਿਤਨਾ ਕੁ ਪਹਿਚਾਣਦੇ ਹਾਂ, ਕਿਤਨਾ ਕੁ ਜਾਣਦੇ ਹਾਂ। ਉਹ ਕਹਿੰਦੇ ਨੇ, ਬਾਬਾ ਹੋਰ ਮਤ ਹੋਰ ਹੋਰ, ਗੁਰੂ ਦੀ ਮਤ ਤੋਂ ਬਿਨਾਂ ਹੋਰ ਜਿਹੜੀ ਵੀ ਮਤ ਹੈ ਉਹ ਕੋਈ ਮਤ ਨਹੀਂ ਹੈ, ਉਹ ਕੁਝ ਹੋਰ ਹੀ ਸ਼ੈ ਹੈ, ਕੋਈ ਹੋਰ ਹੀ ਵਸਤੂ ਹੈ। ਇਸ ਕਰਕੇ ਜਦ ਉਹ ਮਤ ਹੈ ਹੀ ਨਹੀਂ, ਕੁਝ ਹੋਰ ਹੀ ਵਸਤੂ ਹੈ, ਤੇ ਉਸਨੂੰ ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਤਿਆਗੋ, ਛੋੜੋ, ਸੁੱਟੋ ਉਸਨੂੰ। ਆਓ ਪਿਆਰ ਨਾਲ ਇਸ ਪੰਕਤੀ ਨੂੰ ਇੱਕ ਦਫਾ ਗਾਓ, ਫਿਰ ਅੱਗੇ ਚੱਲਦੇ ਹਾਂ।

ਸੋ ਸਾਧ ਸੰਗਤ, ਅੱਜ ਜਦੋਂ ਆਪ ਜੀ ਵਾਪਸ ਜਾਓ ਘਰਾਂ ਨੂੰ, ਤਾਂ ਰੋਜ਼ਾਨਾ ਇੱਕ ਛੋਟੀ ਜਿਹੀ ਡਾਇਰੀ ਬਣਾ ਲੈਣੀ। 10 ਦਿਨ ਜਿੰਨੇ ਵੀ ਕੀਰਤਨ ਹੋਣਗੇ, 10 ਕੀਰਤਨਾਂ ਦੇ ਵਿੱਚ ਹਰ ਰੋਜ਼ਾਨਾ ਇੱਕ ਨਵਾਂ ਮੈਸੇਜ ਜੋ ਹੈ, ਸੁਨੇਹਾ ਜੋ ਹੈ, ਲੈਸਨ ਜੋ ਹੈ, ਉਹ ਸਾਨੂੰ ਮਿਲਿਆ ਕਰੇਗਾ। ਉਸਨੂੰ ਭੁੱਲ ਨਾ ਜਾਣਾ। ਅੱਜ ਇਹ ਦਿਲ ਦੇ ਵਿੱਚ ਇਸ ਗੱਲ ਨੂੰ ਉਤਾਰ ਕੇ ਜਾਓ ਕਿ ਗੁਰੂ ਮਹਾਰਾਜ ਜੀ ਇਹ ਆਖਦੇ ਹਨ, ਆਪਣੇ ਮਨ ਦੀ ਮਤ ਨੂੰ ਤਿਆਗ ਦਿਓ, ਬਿਲਕੁਲ ਤਿਆਗ ਦਿਓ, ਖਾਲੀ ਹੋ ਜਾਓ। ਹੁਣ ਸੁੱਤੇ ਗੁਰਬਾਣੀ ਦੇ

ਕਹਿੰਦੇ ਹਨ ਸਗਲ ਸਿਆਣਪ ਘਾਟ, ਸਾਰੀ ਸਿਆਣਪ ਛੱਡ ਦੇ। ਕਿੰਨੀ ਹੈਰਾਨੀ ਹੁੰਦੀ, ਮੈਨੂੰ ਤਾਂ ਬਹੁਤ ਹੈਰਾਨੀ ਹੋਈ ਜਦੋਂ ਇਹ ਵਚਨ ਪੜ੍ਹੇ। ਗੁਰੂ ਬਾਬਾ ਜੀ ਕਹਿੰਦੇ ਸਾਰੀ ਸਿਆਣਪ ਛੱਡ ਦੇ। ਸਾਰੀ ਸਿਆਣਪ ਛੱਡ ਦੇ, ਜਦੋਂ ਵੀ ਬੰਦਾ ਕਦੋਂ ਕਦੇ ਕਿਸੇ ਦੇ ਨਾਲ ਬੋਲਦਾ ਹੈ, ਬਹਿਸ ਕਰਦਾ ਹੈ, ਤਾਂ ਕਿਸੇ ਗ੍ਰਾਉਂਡ 'ਤੇ ਕਰਦਾ ਨਾ ਕਿ ਮੇਰੀ ਗੱਲ ਤਾਂ ਸਿਆਣਪ ਹੈ। ਪਰ ਜੇ ਇਹ ਧਾਰ ਲਵੇ ਕਿ ਮੇਰੇ ਪਾਸ ਤਾਂ ਸਿਆਣਪ ਹੀ ਹੈ ਨਹੀਂ, ਫਿਰ ਬੋਲੇਗਾ ਕਿਵੇਂ, ਝਗੜਾ ਕਿਵੇਂ ਹੋਏਗਾ, ਵਾਦ ਵਿਵਾਦ ਕਿਵੇਂ ਹੋਏਗਾ। ਅਗਰ ਉਹ ਪਹਿਲਾਂ ਇਸ ਗੱਲ ਨੂੰ ਤੈਅ ਕਰ ਲੈ ਕਿ ਮੇਰੇ ਪਾਸ ਤਾਂ ਹਾਲੇ ਸਿਆਣਪ ਹੀ ਨਹੀਂ ਹੈ, ਮੈਂ ਬੋਲਣ ਜੋਗਾ ਹੀ ਨਹੀਂ ਹੈ, ਸਭ ਤੋਂ ਵੱਡਾ ਗੁਣ ਇੱਕ ਜੀਵਨ ਦੇ ਵਿੱਚ ਆ ਜਾਏਗਾ ਕਿ ਮੇਰੇ ਪਾਸ ਸਿਆਣਪ ਨਹੀਂ ਹੈ, ਮੇਰੇ ਪਾਸ ਸਿਆਣਪ ਨਹੀਂ ਹੈ। ਕਿਤਨੀ ਗੱਲ ਦੇ ਨਾਲ ਲਾਈਫ ਦੇ ਵਿੱਚ ਇੱਕ ਟ੍ਰਾਂਸਫੋਰਮੇਸ਼ਨ ਆ ਜਾਏਗੀ, ਇੱਕ ਤਬਦੀਲੀ ਆ ਜਾਏਗੀ ਕਿ ਹਾਲੇ ਮੈਂ ਬੋਲਣ ਯੋਗ ਨਹੀਂ ਹਾਂ, ਮੇਰੇ ਪਾਸ ਸਿਆਣਪ ਨਹੀਂ ਹੈ। ਇਸ ਨੂੰ ਕੋਈ ਐਡਮਿਟ ਕਰ ਲੈ ਕਿ ਮੇਰੇ ਪਾਸ ਅਗਰ ਕੁਛ ਨਹੀਂ ਹੈ, ਉਸ ਸਿਆਣਪ ਨਾਮ ਦੀ ਚੀਜ਼ ਹੈ ਜੋ ਮੇਰੇ ਪਾਸ ਨਹੀਂ। ਗੁਰੂ ਮਹਾਰਾਜ ਜੀ ਕਹਿੰਦੇ ਹਨ ਸਗਲ ਸਿਆਣਪ ਛੱਡ ਸਾਡੇ ਪਾਸ ਬਿਲਕੁਲ ਹੀ ਸਿਆਣਪ ਨਹੀਂ। ਇੱਕ ਵਾਰੀ ਇਸ ਕੀਰਤਨ ਯੂਐਸਏ ਦੇ ਵਿੱਚ ਕੀਤਾ ਹੈ ਕਿ ਸੱਜਣ ਆਖਣ ਲੱਗੇ ਭਾਈ ਸਾਹਿਬ ਦੇ ਗੱਲ ਤੋਂ ਮੈਨੂੰ ਬਹੁਤ ਮੁਸ਼ਕਿਲ ਲੱਗਦੀ ਹੈ ਕਿ ਸਾਡੇ ਪਾਸ ਬਿਲਕੁਲ ਹੀ ਸਿਆਣਪ ਨਹੀਂ, ਥੋੜ੍ਹੀ ਬਹੁਤੀ ਹੋਏਗੀ, ਮੈਨੂੰ ਜ਼ਿਆਦਾ ਨਹੀਂ ਤਾਂ ਥੋੜ੍ਹੀ ਬਹੁਤੀ ਹੋਏਗੀ, ਮੈਂ ਕਿਹਾ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ, ਇਹ ਥੋੜ੍ਹੀ ਬਹੁਤ ਹੀ ਪ੍ਰੋਬਲਮ ਹੈ। ਕਿਉਂਕਿ ਸਾਡੀ ਈਗੋ ਨੂੰ ਇਤਨਾ ਹੈਲਪ ਕਰਦਾ ਹੈ ਕਿ ਸਾਡੇ ਪਾਸ ਸਿਆਣਪ ਹੀ ਨਹੀਂ ਹੈ, ਅਤੇ ਜਿਹੜੀ ਹੈ ਗੁਰੂ ਮਹਾਰਾਜ ਕਹਿੰਦੇ ਉਸ ਨੂੰ ਛੱਡ ਦਿਓ। ਮਹਾਰਾਜ ਜੀ ਕਿਉਂ ਛੱਡ ਦਈਏ, ਤੇ ਉਹਦਾ ਜਵਾਬ ਬੜਾ ਖੂਬਸੂਰਤ ਦਿੰਦੇ ਹਨ, ਕਹਿੰਦੇ ਹਨ

ਬਹੁਤ ਹੀ ਸਿਆਣਕ ਨਾਲ ਕਹਿੰਦੇ ਮਨ ਨੂੰ ਆਤਮਾ ਨੂੰ ਧੂੜ ਹੀ ਲੱਗਦੀ ਹੈ, ਕਿਉਂਕਿ ਤੁਹਾਡੀ ਸਿਆਣਕ ਦੇ ਵਿੱਚ, ਸਾਡੀ ਸਿਆਣਕ ਦੇ ਵਿੱਚ ਜਿਹੜੀ ਸਾਡੀ ਸਿਆਣਕ ਹੈ ਉਸ ਦੇ ਵਿੱਚ ਚੰਕਲਟ ਆਈ ਵੀ ਹੈ, ਉਸ ਦੇ ਵਿੱਚ ਚਪਰਾਈ ਵੀ ਹੈ, ਉਸ ਦੇ ਵਿੱਚ ਮੈਨੀਪੂਲੇਸ਼ਨ ਵੀ ਹੈ, ਉਸ ਦੇ ਵਿੱਚ ਕੀ ਕੁਛ ਨਹੀਂ ਹੈ। ਕਹਿੰਦੇ ਉਸ ਦੇ ਨਾਲ ਤਾਂ ਆਪਣੀ ਕੌਂਸ਼ੀਅਸਨੈਸ ਨੂੰ ਹੋਰ ਵੀ ਤੁਸੀਂ ਮਾਲੀ ਕਰ ਲਓਗੇ। ਬਹੁਤ ਸਿਆਣਕ ਲਾਗਤ ਧੂੜ, ਇਸ ਕਰਕੇ ਕਹਿੰਦੇ ਸਿਆਣਕ ਛੋੜ ਦਿਓ, ਤੁਹਾਡੇ ਪਾਸ ਸਿਆਣਕ ਨਹੀਂ। ਫਿਰ ਮਹਾਰਾਜ ਜੀ ਜਗ੍ਹਾ ਹੋਰ ਵੀ ਕਹਿੰਦੇ ਹਨ, ਕਹਿੰਦੇ ਇਹ ਜਿਹੜੀ ਤੁਹਾਡੀ ਸਿਆਣਕ ਹੈ ਅੱਜ ਤੱਕ ਭਲਾ ਦੱਸੋ ਕਿਤੇ ਕੰਮ ਆਈ ਹੈ? ਜੇ ਕੰਮ ਆਈ ਹੁੰਦੀ ਤਾਂ ਸਾਡੇ ਕੰਮ ਵਿਗੜਦੇ ਸੀ, ਬੈਠੋ ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਨਾ ਵੀ ਮੇਰੇ ਪਾਸ ਸਿਆਣਕ ਨਹੀਂ ਹੈ, ਕਿਸੇ ਨੂੰ ਕੋਈ ਸ਼ੱਕ ਤਾਂ ਨਹੀਂ ਹੈ ਕਿ ਮੇਰੇ ਪਾਸ ਸਿਆਣਕ ਨਹੀਂ ਹੈ। ਇਹ ਤਾਂ ਹੋ ਹੀ ਨਹੀਂ ਸਕਦੀ, ਬੜੀ ਮੁਸ਼ਕਿਲ ਗੱਲ ਹੈ। ਪਰ ਸਾਡੀ ਸਿਆਣਕ ਅੱਜ ਤੱਕ ਕਦੇ ਕਿਸੇ ਕੰਮ ਵੀ ਆਈ ਹੈ? ਆਪਣੀ ਸਿਆਣਕ ਨਾਲ ਅਸੀਂ ਇੱਕ ਗੁਰਦੁਆਰਾ ਖੋਲ੍ਹਦੇ ਹਾਂ, ਪਰ ਜੇ ਸਾਡੀ ਸਿਆਣਕ ਕੰਮ ਆਈ ਹੁੰਦੀ ਤਾਂ ਦੂਸਰਾ ਕਿਉਂ ਬਣਦਾ? ਲੜਾਈ ਕਿਉਂ ਹੁੰਦੀ? ਸਾਡੀ ਸਿਆਣਕ ਨਾਲ ਗੁਰਦੁਆਰੇ ਸੱਜ ਜਾਂਦੇ ਹਨ, ਸਾਡੀ ਆਪਣੀ ਸਿਆਣਕ ਨਾਲ ਸਾਡੀਆਂ ਘਰੇਲੀ ਘਰੋਗੀ ਜ਼ਿੰਦਗੀਆਂ ਜਿਹੜੀਆਂ ਹਨ ਉਹ ਤਬਾਹ ਹੋ ਜਾਂਦੀਆਂ ਹਨ, ਸਾਡੀ ਆਪਣੀ ਸਿਆਣਕ ਨਾਲ ਸਾਡੀ ਆਪਣੀ ਹੀ ਜ਼ਿੰਦਗੀ ਤਬਾਹ ਹੋ ਜਾਂਦੀ ਹੈ, ਸਾਡੀ ਆਪਣੀ ਸਿਆਣਕ ਨਾਲ ਅਸੀਂ ਆਪਣੇ ਬੱਚਿਆਂ ਨੂੰ ਕੋਈ ਸਿਆਣਕ ਨਹੀਂ ਦੇ ਸਕਦੇ। ਉਹ ਕਹਿੰਦੇ ਹਨ ਦੱਸੋ ਸਹੀ ਕਿ ਤੁਹਾਡੀ ਸਿਆਣਕ ਕੰਮ ਕਦੋਂ ਆਈ ਹੈ? ਹਮੇਸ਼ਾ ਬਾਅਦ ਦੇ ਵਿੱਚ ਹੀ ਪਛਤਾਏ ਹੋ ਕੇ ਉਸਦੇ ਇਸੀ ਕਰਦੇ ਸੀ, ਬਾਅਦ ਹੀ ਪਤਾ ਚੱਲਿਆ ਕਿ ਇਹ ਤਾਂ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਪਰ ਕਰਨ ਵੇਲੇ ਤਾਂ ਸੋਚਦੇ ਸੀ ਨਾ ਕਿ ਉਹੀ ਸਿਆਣੀ ਗੱਲ। ਗੁਰੂ ਸਾਹਿਬ ਕਹਿੰਦੇ ਹਨ ਆਪਣੀ ਮੱਤ ਤਿਆਗ ਦਿਓ, ਆਪਣੀ ਸਿਆਣਪ ਛੱਡ ਦਿਓ।

ਤੇ ਹੁਣ ਤੱਕ ਕੀ ਸੁਣਿਆ ਹੈ ਆਪਣੀ ਮਨ ਦੀ ਮੱਤ ਨੂੰ ਤਿਆਗ ਦੇ। ਅਗਰ ਆਪਣੇ ਆਪ ਨੂੰ ਸੋਚਦੇ ਹੋ ਕਿ ਸਿਆਣੇ ਹੋ ਤਾਂ ਉਹ ਗਲਤ ਫਹਿਮੀ ਹੈ। ਫਿਰ ਮਹਾਰਾਜ ਜੀ ਕੀ ਕਰੀਏ, ਦੱਸੋ ਕੀ ਕਰੀਏ? ਉਹ ਕਹਿੰਦੇ ਹਨ ਗੁਰ ਕੀ ਮੱਤ ਤੂੰ ਲੇਹ ਏ ਆਨੇ। ਸਤਿਗੁਰ ਗੌਰ ਨਾਲ ਸੁਣੋ, ਇੱਥੇ ਸ਼ਬਦ ਮਹਾਰਾਜ ਜੀ ਨੇ ਵਰਤਿਆ ਹੈ ਇਆਣੇ। ਉਹ ਇਆਣੇ ਸ਼ਬਦ ਜਿਹੜਾ ਆ ਨਿੱਕੇ ਨਿੱਕੇ ਬੱਚੇ ਬੈਠੇ ਨੇ ਉਹਨਾਂ ਨੂੰ ਵਰਤੋ। ਸੁਖਮਨੀ ਸਾਹਿਬ ਜਦੋਂ ਮਹਾਰਾਜ ਜੀ ਨੇ ਉਚਾਰੀ ਸੀ ਕਿ ਸੁਖਮਨੀ ਸਾਹਿਬ ਦੇ ਵਿੱਚ ਇਹ ਲਫ਼ਜ਼ ਇਆਣੇ ਜਿਹੜਾ ਉਹਨਾਂ ਨੇ ਨਿੱਕੇ ਜਿਹੇ ਨਿਆਣਿਆਂ ਲਈ ਜੋ 65 ਸਾਲ ਦੀ ਉਮਰ ਦੇ ਸੀ ਇਹ ਸ਼ਬਦ ਉਹਨਾਂ ਨੇ ਲਿਖਿਆ ਸੀ। ਉਹਨਾਂ ਵਿਚਾਰੇ ਭੋਲੇ ਪਾਲਣ ਦੇ ਵੀ ਸਮਝ ਨਹੀਂ ਸੀ ਆਉਣ। ਇਹ ਸਿਆਣੇ ਫਿਰ ਇਆਣੇ ਕੌਣ ਹਨ? ਇਹ ਇਆਣੇ ਉਹ ਹਨ ਜਿਹਨਾਂ ਦੇ ਪਾਸ ਸਿਆਣਕ ਨਹੀਂ ਹੈ ਪਰ ਉਹਨਾਂ ਨੂੰ ਵਹਿਮ ਹੈ ਸਿਆਣਕ ਦਾ। ਇਹ ਜੋ ਗਰੋਨ ਨਿਆਣੇ ਹਨ ਨਾ ਉਹਨਾਂ ਨੂੰ ਆਖਿਆ ਗਰੋਨ ਨਿਆਣੇ। ਜੋ ਗਰੋਹ ਹੋ ਗਏ ਹਨ ਲੇਕਿਨ ਹਨ ਹਾਲੇ ਨਿਆਣੇ ਹੀ ਅਤੇ ਮੰਨਦੇ ਵੀ ਨਹੀਂ ਹਨ ਕਿ ਅਸੀਂ ਹਾਲੇ ਨਿਆਣੇ ਹਾਂ। ਉਹ ਤੇ ਕੋਈ ਕੋਈ ਗੁਰਸਿੱਖ ਅਜਿਹਾ ਹੁੰਦਾ ਹੈ ਜੋ ਆਖੇ ਅੰਬਾਰਕ ਤੂੰ ਗੁਰ ਪਿਤਾ ਹੈ ਜੋ ਮਤ ਸਮਝਾਏ, ਤੂੰ ਗੁਰੂ ਪਿਤਾ ਹੈ ਅਸੀਂ ਅਤੇ ਅਸੀਂ ਬਾਲਕ ਹਾਂ ਹਾਲੇ। ਲੇਕਿਨ ਕੌਣ ਕਹਿਣ ਨੂੰ ਤਿਆਰ ਹੈ ਕਿ ਅਸੀਂ ਬਾਲਕ ਹਾਂ? ਜਦ ਇਨਸਾਨ ਕਹਿੰਦਾ ਮੈਨੂੰ ਤੁਸੀਂ ਬੱਚਾ ਸਮਝਦੇ ਹੋ, ਮੈਨੂੰ ਨਿਆਣਾ ਸਮਝਦੇ ਹੋ, ਮੇਰੇ ਧੌਲੇ ਆ ਗਏ ਹਨ ਤਾਂ ਮੈਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰਦੇ? ਜਿਸ ਤਰ੍ਹਾਂ ਕਿ ਧੌਲਿਆਂ ਦੇ ਨਾਲ ਅਕਲ ਆਉਂਦੀ ਹੈ ਉਹਦਾ ਤਾਂ ਕੋਈ ਸੰਬੰਧ ਹੀ ਨਹੀਂ ਉਸਦੇ ਨਾਲ। ਪ੍ਰਸਾਦ ਸਿੰਘ ਜੀ, ਹੁਣ ਤੱਕ ਆਪ ਜੀ ਨੇ ਇਹ ਸੁਣਿਆ ਹੈ ਗੁਰੂ ਬਾਬਾ ਜੀ ਦਾ ਸੁਨੇਹਾ ਕਿ ਆਪਣੀ ਸਾਰੀ ਮੱਤ ਆਪਣੀ ਸਾਰੀ ਸਿਆਣਪ ਕਿਉਂਕਿ ਸਾਡੇ ਪਾਸ ਨਹੀਂ ਹੈ ਛੱਡ ਦਿਓ। ਅਤੇ ਕਹਿੰਦੇ ਹਨ ਗੁਰ ਕੀ ਮੱਤ ਤੂੰ ਲੈ ਆਣੇ, ਇਆਣੇ ਗੁਰੂ ਦੀ ਮੱਤ ਲੈ, ਕਿਉਂਕਿ ਭਗਤ ਬਿਨਾਂ ਬਹੁਤ ਡੂਬੇ ਸਿਆਣੇ, ਬਹੁਤ ਬੜੇ ਬੜੇ ਸਿਆਣੇ ਜਿਹੜੇ ਹਨ ਉਹ ਗੁਰੂ ਦੀ ਮੱਤ ਤੋਂ ਬਿਨਾਂ ਭਗਤੀ ਨਹੀਂ ਆਉਂਦੀ ਅਤੇ ਬਿਨਾਂ ਭਗਤੀ ਤੋਂ ਬਹੁਤ ਵੱਡੇ ਵੱਡੇ ਸਿਆਣੇ ਜੋ ਹਨ ਉਹ ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ, ਆਪਣੀ ਸਿਆਣਪ ਦੇ ਵਿੱਚ ਹੀ ਡੁੱਬ ਜਾਂਦੇ ਹਨ। ਇਸ ਕਰਕੇ ਪ੍ਰੇਮ ਨਾਲ ਆਓ, ਇਸ ਨੂੰ ਪੰਕਤੀ ਨਿਭਾਓ, ਉਪਰੰਤ ਅੱਗੇ ਚੱਲਦੇ।

कबीर साहब जी की वाणी की एक पंक्ति बहुत प्यारी लगती है, क्योंकि उन्होंने बहुत अजीब गल आखी, बड़ी अजीब गल आखी। कबीर साहब कहते हैं, गुरु प्रसाद अकल सही अवर है। लफ्ज़ बहुत गौर नाल सुनना, कहते गुरु की कृपा के नाल मेरी अकल बदल गई, मेरी अकल होर किस तरह की हो गई, पहले वर्गी नहीं रह गई। आम इंसान की जिंदगी ये गल कहन का मौका शायद कभी नहीं आता। इंसान ये कह सकता है कि मैं अपना घर बदल लिया, मैं अपनी मोटर बदल ली है, मैं कंट्री बदल ली है, मैं अपना नाम बदल लिया, लेकिन ये गल शायद ही कोई इंसान अभी कहना सुनया हो, मैं अपनी अकल बदल ली है, मेरी अकल बदल गई। कबीर जी कहते हैं, गुरु प्रसाद गुरु की कृपा के नाल मेरी अकल बदल गई, मेरी मत बदल गई, नवे किस्म की मैनु मत प्राप्त हुई है। कहते उदय अस्त की मन बुद्ध नाथी, कहते जन्म मरण के गेड़ दे विच पाउण वाली ये मेरी मत ही सी, ये कहते मत गई है। तो गुरु प्रसाद गुरु की कृपा के नाल मैनु गुरु तो नवे किस्म की मत मिली है, जिस दे नाल कहते मैं बदल गया। जब इंसान की मत बदलती है उदों ही इंसान बदलता है, जब अकल बदलती है उदों ही इंसान बदलता है। इंसान ने सारा जोर लाया होया है अपने कपड़े बदलन पे, फैशन इंडस्ट्री की कर दी है, यही कर दी है। इंसान ने सारा जोर लाया होया है अपनी बाहर बाहर की चीजा बदलन देते, लेकिन मत वही पुराने की पुराने रहती, संसार वही रहते हैं, उसमें कोई बदलना नहीं। गुरु बाबा जी ने फिर आख्या है, कहते मेरी मत बदल गई। तो अब देखिए पिंड स्नेहा की मिल रहा है कि जो साढ़े पास मत है वो मत नहीं है, वो सियाणप नहीं है। पर हम इतने एक सवाल पैदा होगा, तो सवाल का जवाब देते तो बिना कीर्तन जो है वो संपूर्ण नहीं हो। सवाल इतने पैदा होता है कि यह जी सा मत न महाराज कह रहे हम छे हो कि यह मत नहीं है, तो क्यों नहीं मत, तो मत क्यों नहीं। अगर कोई बंदा क्वेश्चन करे कि यह मत है क्यों नहीं, तो फिर उसका अभी किमें जवाब देंगे कि यह मत क्यों नहीं है। तो सिर्फ गुरु की ही मत क्यों मत है, जो कुछ असी हूं तक पढ़े हाँ सुने है सीखा है वो टोटली ऑब्सोल्यूट हो गई, वो मत है ही नहीं। किस तरह इस चीज सिद्ध करिए, किस तरह इस चीज का निर्णय करिए कि ये मत जड़ी मत नहीं। आखिरकार दुनिया के कितने वे वे फिलासफर हो, कितने वे वे साइंटिस्ट हुए हैं, कितने वे वे विद्वान हुए हैं, कितनी दुनिया के यूनिवर्सिटीज हैं, ये उतों सारे ही जो बाहर निकले हैं वो मत के बिना ही बाहर निकले हैं। दुनिया भर दाइब्रेरी जो ओवरफ्लो कर रही हैं किताबों के नाल, कितनी वही साइंस की रिसर्च हुई है, टेक्नोलॉजी के इंसान कितना अगां वध्या है कि वह मत के बिना ही वध गया। अहम सवाल है, इस सवाल का जवाब अभी गुरमत के राही लिया। सारे के सारे इन्होंने पास मत नहीं है। दुनिया कितने पढ़े लोग हैं, पढ़े लिखे लोग हैं, हम संगत के बहुत पढ़े लिखे लोग बैठे होंगे। मैं उन्होंने तो माफी चाहगा कि मैं उन्होंने एक प्रमाण सुना लगा है और वो मेरा अपना नहीं है, इस करके नाराज होना तो आप जी ने महाराज जी नाल हो लेना।
ਮੈਂ ਜੇ ਕੋਣ ਲਫ਼ਜ਼ ਕੋਈ ਆਖਾਂਗਾ ਤਾਂ ਮੇਰੇ ਨਾਲ ਨਾਰਾਜ਼ ਹੋਣਾ, ਜੇ ਬਾਣੀ ਦੀ ਪੰਕਤੀ ਹੋਈ ਤਾਂ ਫਿਰ ਤੁਹਾਡੀ ਇੱਛਾ ਗੁਰੂ ਸਾਹਿਬਾਨ ਨਾਲ ਨਾਰਾਜ਼ ਹੋ ਸਕਦੇ ਹੋ ਤਾਂ ਹੋ ਲੈਣਾ, ਅਤੇ ਪੰਕਤੀਆਂ ਐਸੀਆਂ ਸ਼ਾਇਦ ਅਸੀਂ ਸੁਣੀਆਂ ਨਾ ਹੋਣ ਕਰਨ। ਕਹਿੰਦੇ ਹਨ ਹਰਣਾਂ ਬਾਜਾਂ ਤੈਂ ਸਿੱਖਦਾਰਾਂ ਇਹਨਾਂ ਪੜ੍ਹਿਆਂ ਨਾਂ। ਕਹਿੰਦੇ ਇਹ ਜਿਹੜੇ ਪੜ੍ਹੇ ਲਿਖੇ ਹਨ ਇਹ ਪੜ੍ਹਿਆਂ ਲਿਖਿਆਂ ਦਾ ਨਾਂ ਕੀ ਰੱਖਦੇ ਹੋ? ਹਰਣ ਅਤੇ ਬਾਜ ਅਤੇ ਸਿੱਖਦਾਰ ਕਹਿੰਦੇ ਇਹ ਪੜ੍ਹਿਆਂ ਲਿਖਿਆਂ ਦਾ ਨਾਂ ਰੱਖਦੇ ਹੋ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ, ਮਹਾਰਾਜ ਜੀ ਇਹਨਾਂ ਪੜ੍ਹਿਆਂ ਲਿਖਿਆਂ ਦਾ ਵਿਚਾਰਿਆਂ ਦਾ ਨਾਮ ਹਿਰਨ ਬਾਜ ਅਤੇ ਸਿੱਖਦਾਰ ਕਿਉਂ ਰੱਖ ਲਈਏ, ਕਿਉਂ ਰੱਖ ਲਈਏ ਇਹਨਾਂ ਦਾ ਇਹ ਨਾਮ? ਕਿਉਂਕਿ ਇਤਨੇ ਭਲੇ ਲੋਕ ਹਨ, ਇਤਨੀਆਂ ਇਹਨਾਂ ਨੇ ਮਿਹਨਤਾਂ ਕੀਤੀਆਂ, ਪੜ੍ਹਾਈਆਂ ਕੀਤੀਆਂ, ਇਤਨਾ ਕੁਛ ਬਣੇ, ਅਤੇ ਆਪ ਜੀ ਕਹਿ ਰਹੇ ਹੋ ਇਹਨਾਂ ਦਾ ਨਾਮ ਆ ਰੱਖਦੇ ਹੋ? ਹਰਣਾ ਬਾਜਾਂ ਤੈਂ ਸਿੱਖਦਾਰਾਂ ਇਹਨਾਂ ਪੜ੍ਹਿਆਂ ਨਾਂ। ਕਿਉਂਕਿ ਜਿਹਨਾਂ ਨੂੰ ਤੁਸੀਂ ਦੁਨੀਆਦਾਰ ਲੋਕ ਪੜ੍ਹੇ ਲਿਖੇ ਲੋਕ ਸਮਝਦੇ ਹੋ ਕਿ ਇਹ ਮਤ ਵਾਲੇ ਲੋਕ ਹਨ, ਪੜ੍ਹੇ ਲਿਖੇ ਲੋਕ ਹਨ, ਇਹਨਾਂ ਦਾ ਨਾਂ ਇਹ ਰੱਖਦੇ ਹੋ ਹਿਰਨ ਬਾਜ ਸਿੱਖਦਾਰ। ਕਿਉਂ? ਕਿਉਂਕਿ ਸਾਂਢੀ ਲੱਗੀ ਜਾਤ ਪਹਾਣ ਅੱਗੇ ਨਾਹੀ ਥਾਂ। ਕਿਉਂਕਿ ਇਹ ਜਿਹੜੇ ਹਿਰਨ ਦਾ ਸੁਭਾਅ ਬਾਜ ਦਾ ਸੁਭਾਅ ਹੁੰਦਾ ਹੈ ਚਪੱਟਾ ਮਾਰਨਾ ਔਰ ਖੋ ਕੇ ਲੈ ਜਾਣਾ। ਹਿਰਨ ਬਹੁਤ ਚੰਚਲ ਹੁੰਦਾ ਹੈ, ਬਹੁਤ ਤੇਜ਼ ਹੁੰਦਾ ਹੈ, ਅਤੇ ਸਿੱਖਦਾਰ ਜੋ ਹੁੰਦੇ ਹਨ ਉਹ ਆਪਣੇ ਰੋਗ ਦੇ ਨਾਲ, ਆਪਣੀ ਪਾਵਰ ਦੇ ਨਾਲ ਦੂਸਰਿਆਂ ਦਾ ਹੱਥ ਲੈ ਜਾਂਦੇ ਹਨ ਔਰ ਦੂਸਰਿਆਂ ਨੂੰ ਦਬਾ ਲੈਂਦੇ ਹਨ। ਕਹਿੰਦੇ ਨੇ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਵੀ ਇਹ ਤਿੰਨ ਗੁਣ ਆ ਜਾਂਦੇ ਹਨ, ਹਿਰਨ ਦੀ ਤਰ੍ਹਾਂ ਉਹ ਸਮਾਜ ਹੁੰਦੇ ਹਨ, ਬਾਜ ਦੀ ਤਰ੍ਹਾਂ ਉਹਨਾਂ ਨੂੰ ਇਹ ਆਜ ਆਉਂਦਾ ਹੈ ਕਿ ਕਿਸ ਤਰ੍ਹਾਂ ਅੱਜ ਦੀ ਸਾਰੀ ਮਾਰਕੀਟਿੰਗ ਦੇ ਵਿੱਚ ਕੀ ਹੁੰਦਾ, ਹਾਊ ਟੂ ਸੈਲ ਐਂਡ ਹਾਊ ਟੂ ਕਨਵਿੰਸ, ਕਿ ਕਿਸ ਤਰ੍ਹਾਂ ਤੁਸੀਂ ਨੈਗੋਸ਼ੀਏਟ ਕਰਨਾ ਹੈ ਅਤੇ ਕਿਸ ਤਰ੍ਹਾਂ ਆਪਣੇ ਪ੍ਰੋਡਕਟ ਨੂੰ ਤੁਸੀਂ ਸੈਲ ਕਰਨਾ ਹੈ, ਕਿਸ ਤਰ੍ਹਾਂ ਕੰਪੀਟੀਸ਼ਨ ਦੇ ਵਿੱਚ ਤੁਸੀਂ ਅਗਾਂਹ ਵਧਣਾ ਹੈ। ਕਹਿੰਦੇ ਇਹ ਸੁਭਾਅ ਬਾਜ ਦਾ ਹੈ ਕਿ ਆਖਿਰਕਾਰ ਕਿਸ ਤਰ੍ਹਾਂ ਝਪੱਟਾ ਮਾਰਨਾ ਹੈ ਔਰ ਆਪਣਾ ਸ਼ੇਰ ਜੋ ਹੈ ਉਹ ਖੋ ਲੈਣਾ। ਬਾਜ ਸਿੱਖਦਾਰ ਉਹ ਜੋ ਨਹੀਂ ਪੜ੍ਹੇ ਲਿਖੇ, ਜਿਹਨਾਂ ਦੇ ਪਾਸ ਉਹ ਤਾਕਤ ਨਹੀਂ ਹੈ, ਉਹਨਾਂ ਦੇ ਉੱਤੇ ਉਹ ਆਪਣੀ ਪਾਵਰ ਇੰਪੋਜ਼ ਕਰਕੇ ਉਹਨਾਂ ਨੂੰ ਉਹ ਇਸਤੇਮਾਲ ਕਰ ਲੈਂਦੇ ਹਨ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਕਤੀ ਹੈ ਸਿਰਫ ਦੁਨਿਆਵੀ ਮਤ ਦੇ ਵਾਸਤੇ, ਮਾੜਾ ਨਹੀਂ ਉਹਨੇ ਆਖਿਆ। ਕਹਿਣ ਦਾ ਭਾਵ ਇਹ ਹੈ ਕਿ ਇਹ ਦੁਨਿਆਵੀ ਮਤ ਜਿਹੜੀ ਹੈ ਸਾਨੂੰ ਸਰਵਾਈਵਲ ਆਫ ਦਾ ਫਿਟੈਸਟ ਜੋ ਇੱਕ ਫਿਲੋਸਫੀ ਹੈ ਉਸੇ ਦੇ ਵਿੱਚ ਹੀ ਫਿੱਟ ਕਰਦੀ ਹੈ ਕਿ ਵੀ ਕੈਨ ਸਰਵਾਈਵ ਬੈਟਰ, ਨਥਿੰਗ ਮੋਰ ਦੈਨ ਦੈਟ। ਐਸਾ ਤਾਂ ਨਹੀਂ ਹੁੰਦਾ ਕਿ ਯੂਨੀਵਰਸਿਟੀ ਦੇ ਵਿੱਚੋਂ ਕੋਈ ਬਾਹਰ ਆਵੇ ਅਤੇ ਬਹੁਤ ਕੰਪੈਸ਼ਨੇਟ ਇਨਸਾਨ ਬਣਿਆ ਹੋਇਆ ਹੋਵੇ, ਉਸਦੇ ਪੱਲੇ ਨਾਮ ਹੋਵੇ, ਉਸਦੇ ਪਾਸ ਮਾਨਸਿਕ ਸ਼ਾਂਤੀ ਬਹੁਤ ਹੋਵੇ, ਉਹ ਬਹੁਤ ਲਵਿੰਗ ਐਂਡ ਕੇਅਰਿੰਗ ਪਰਸਨ ਹੋਵੇ, ਉਸਦੇ ਅੰਦਰ ਬਹੁਤ ਪਰਉਪਕਾਰ ਹੋਵੇ ਅਤੇ ਉਸਦੇ ਅੰਦਰ ਬਹੁਤ ਜ਼ਿਆਦਾ ਨਿਮਰਤਾ ਹੋਵੇ ਆ ਜਾਏ। ਐਸਾ ਕਦੇ ਦੇਖਿਆ ਹੁੰਦਾ ਬਿਜੀ ਲੈ ਕੇ ਕੋਈ ਬਾਹਰ ਇਨਸਾਨ ਆਵੇ ਅਤੇ ਇਹਨਾਂ ਤਮਾਮ ਗੁਣਾਂ ਦੇ ਨਾਲ ਬਾਹਰ ਆਵੇ, ਉਸ ਨਿਮਰਤਾ ਹੋਵੇ? ਨਿਮਰਤਾ ਦਾ ਤਾਂ ਨਾਮੋ ਨਿਸ਼ਾਨ ਨਹੀਂ ਹੁੰਦਾ, ਉਸ 'ਤੇ ਹੰਕਾਰ ਹੁੰਦਾ ਹੈ, ਕਹਾਉਣੇ ਹੁੰਦੀ ਹੈ ਕਿ ਮੈਂ ਇਸ ਚੀਜ਼ ਨੂੰ ਅਕੰਪਲਿਸ਼ ਕਰ ਲਿਆ ਹੈ। ਜਿਸ ਚੀਜ਼ ਨੂੰ ਮੈਂ ਅਕੰਪਲਿਸ਼ ਕੀਤਾ ਹੈ ਉਸ ਚੀਜ਼ ਦੇ ਵਿੱਚ ਹੋਣੇ ਹੋਏ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਹੈ ਸਾਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਮਤ ਨਹੀਂ ਮਿਲੀ, ਹਾਂ ਤੁਹਾਨੂੰ ਟੈਕਨੀਕ ਐਂਡ ਟੂਲਸ ਮਿਲੇ ਹਨ, ਟ੍ਰੇਨਿੰਗ ਮਿਲੀਆਂ ਹਨ, ਟ੍ਰੇਨਿੰਗ ਮਿਲੀਆਂ ਹਨ ਕਮਿਊਨੀਕੇਟ ਕਿਵੇਂ ਕਰਨਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕਿਸ ਤਰ੍ਹਾਂ ਆਪਣੇ ਵੇਸ ਬਣਾਉਣੇ ਹਨ ਅਤੇ ਸਕਸੈਸਫੁਲ ਹੋਣਾ ਹੈ, ਟੈਕਨੀਕਸ ਮਿਲੀਆਂ ਹਨ ਕਿ ਕੰਪੀਟੀਸ਼ਨ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਸਰਵਾਈਵ ਕਰਨਾ ਹੈ। ਇਹ ਜਾਣ ਤੋਂ ਨਹੀਂ, ਇਹ ਮਤ ਤੋਂ ਨਹੀਂ,
ਗੁਰੂ ਮਹਾਰਾਜ ਜੀ ਆਖਦੇ ਹਨ ਆਪਣੀ ਬਾਣੀ ਦੇ ਵਿੱਚ, ਕਿਉਂਕਿ ਇਹ ਸਾਰੇ ਦੀ ਸਾਰੀ ਮਤ ਜੋ ਮਾਤਾ ਪਿਤਾ ਤੋਂ ਸ਼ੁਰੂ ਹੋਈ ਹੈ, ਇਸ ਨੂੰ 5-10 ਮਿੰਟ ਦੇ ਵਿੱਚ ਸਮਾਪਤ ਹੋ ਜਾਏਗਾ। ਮੈਂ ਕੰਕਲੂਡ ਕਰ ਰਿਹਾ, ਜੋ ਵੀ ਮਾਤਾ ਪਿਤਾ ਤੋਂ ਵੀ ਮਿਲਿਆ ਹੈ ਉਹ ਕੀ ਮਿਲਿਆ ਹੈ, ਅੱਗੇ ਵਧੋ, ਆਪਣਾ ਨਾਮ ਰੋਸ਼ਨ ਕਰੋ, ਮਾਤਾ ਪਿਤਾ ਦਾ ਨਾਮ ਰੋਸ਼ਨ ਕਰੋ। ਹਾਂ, ਮਾਤਾ ਪਿਤਾ ਦੇ ਜੋ ਅਵਗੁਣ ਸਨ ਉਹ ਵੀ ਉਹਨਾਂ ਨੂੰ ਦੇਖ ਦੇਖ ਕੇ ਆਪਣੇ ਆਪ ਹੀ ਅਡੋਪਟ ਹੋ ਗਏ। ਮਾਤਾ ਪਿਤਾ ਚ ਅਗਰ ਈਰਖਾ ਸੀ ਤਾਂ ਬੱਚਿਆਂ ਨੇ ਦੇਖ ਲਈ, ਕਦੀ ਕਦਾਈ ਮਾਤਾ ਪਿਤਾ ਵੀ ਝੂਠ ਬੋਲ ਜਾਂਦੇ ਸਨ ਤਾਂ ਉਹ ਵੀ ਬੱਚਿਆਂ ਨੇ ਅਡੋਪਟ ਕਰ ਲਿਆ। ਇੱਕ ਦਫ਼ਾ ਮਾਤਾ ਪਿਤਾ ਘਰ ਹੀ ਬੈਠੇ ਹੁੰਦੇ ਹਨ ਅਤੇ ਬਾਹਰੋਂ ਫੋਨ ਆਉਂਦਾ ਹੈ ਜਾਂ ਕੋਈ ਮਿਲਣ ਆਉਂਦਾ ਹੈ ਅਤੇ ਪੇਰੈਂਟਸ ਅੰਦਰੋਂ ਕਹਿ ਦਿੰਦੇ ਹਨ ਕਿ ਜਾਓ ਕਹਿ ਦਿਓ ਕਿ ਅਸੀਂ ਘਰ ਨਹੀਂ ਹੁੰਦਾ ਨਾ, ਸਧਾਰਨ ਦੀ ਗੱਲ। ਅਤੇ ਉਹ ਜੋ ਤਾਲੀਮ ਹੈ ਉਸ ਮਤ ਤੋਂ ਨਹੀਂ, ਫਿਰ ਸਕੂਲ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ, ਕਾਲਜ ਯੂਨੀਵਰਸਿਟੀ ਦੇ ਵਿੱਚੋਂ ਕੋਈ ਮਤ ਨਹੀਂ ਮਿਲਦੀ। ਹਾਂ, ਪ੍ਰੋਫੈਸ਼ਨਲਿਜ਼ਮ ਮਿਲਦਾ, ਟੈਕਨੀਕਸ ਮਿਲਦੀਆਂ ਹਨ, ਟ੍ਰੇਨਿੰਗ ਮਿਲਦੀਆਂ ਹਨ ਕਿ ਤੁਸੀਂ ਸਰਵਾਈਵ ਕਿਵੇਂ ਕਰਨਾ, ਲੇਕਿਨ ਜੀਵਨ ਦੇ ਵਾਸਤੇ ਮਤ ਸਿਰਫ ਗੁਰੂ ਤੋਂ ਹੀ ਮਿਲਦੀ ਹੈ। ਉਹ ਹੁਣ ਮੈਂ ਚੰਦੋ ਵਚਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ ਹਾਂ, ਉਹਨਾਂ ਦੇ ਨਾਲ ਆਪ ਜੀ ਨੇ ਕੰਪੇਅਰ ਕਰਕੇ ਦੇਖਣਾ ਕਿ ਇਹ ਜਿਹੜੀ ਗੁਰੂ ਤੋਂ ਮਤ ਮਿਲਦੀ ਹੈ ਇਹ ਬਾਹਰੋਂ ਵੀ ਕਿਸੇ ਮਿਲੀ ਹੈ, ਕਦੇ ਕਿਸੇ ਨੇ ਦਿੱਤੀ ਹੈ। ਤਾਂ ਪਹਿਲਾ ਨੁਕਤਾ, ਗੁਰੂ ਬਾਬਾ ਜੀ ਆਪ ਬਾਣੀ ਤੋਂ ਆਖਦੇ ਹਨ, ਕਹਿੰਦੇ ਹਨ

ਗੁਰੂ ਦੀ ਸਿੱਖਿਆ ਕੀ ਕਹਿੰਦੀ ਹੈ? ਮਨ ਤੂੰ ਜੋਤ ਸਰੂਪ ਹੈ, ਤੂੰ ਵਾਹਿਗੁਰੂ ਜੀ ਦੀ ਅੰਸ਼ ਹੈ, ਤੂੰ ਵਾਹਿਗੁਰੂ ਜੀ ਦੀ ਜੋਤ ਦਾ ਹੀ ਸਰੂਪ ਹੈ, ਉਸ ਤੋਂ ਅਲੱਗ ਨਹੀਂ ਹੈ। ਤੂੰ ਪਰਮਾਤਮਾ ਦਾ ਹੀ ਅਕਸ ਹੈ, ਤੂੰ ਪਰਮਾਤਮਾ ਦਾ ਹੀ ਰੂਪ ਹੈ, ਪਰ ਤੂੰ ਪਰਮ ਦੇ ਵਿੱਚ ਪਿਆ ਹੋਇਆ ਹੈ। ਇਸ ਪਰਮ ਨੂੰ ਦੂਰ ਕਰਕੇ ਆਪਣੀ ਅਸਲੀਅਤ ਨੂੰ ਲੱਭਣ ਦੀ ਕੋਸ਼ਿਸ਼ ਕਰਕੇ ਤੂੰ ਕੌਣ ਹੈ? ਇਹ ਗੁਰੂ ਦੀ ਮਤ ਹੈ ਕਿ ਤੈਨੂੰ ਇਹ ਪਤਾ ਨਹੀਂ ਕਿ ਤੂੰ ਕੌਣ ਹੈ। ਤੂੰ ਹੈ ਵਾਹਿਗੁਰੂ ਦਾ ਰੂਪ, ਵਾਹਿਗੁਰੂ ਦੀ ਅੰਸ਼ ਅਤੇ ਵਾਹਿਗੁਰੂ ਦੀਆਂ ਤਮਾਮ ਖੂਬੀਆਂ ਸ਼ਕਤੀਆਂ ਉਹ ਤੇਰੇ ਅੰਦਰ ਹਨ। ਵਾਹਿਗੁਰੂ ਜੀ ਦੀ ਤਮਾਮ ਅਕਲ ਇੰਟੈਲੀਜੈਂਸ ਉਹ ਤੇਰੇ ਆਪਣੇ ਅੰਦਰ ਹੈ। ਵਾਹਿਗੁਰੂ ਦੇ ਤਮਾਮ ਗੁਣ ਤੇਰੇ ਆਪਣੇ ਅੰਦਰ ਹਨ, ਪਰ ਤੂੰ ਆਪਣੇ ਆਪ ਨੂੰ ਕੁਝ ਹੋਰ ਸਮਝੀ ਬੈਠਾ ਹੈ। ਜੋ ਸਮਝੀ ਬੈਠਾ ਹੈ ਤੂੰ ਉਹ ਨਹੀਂ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਕਹਿੰਦੇ ਮੂਲ ਪਛਾਣ, ਆਪਣੀ ਓਰਿਜਨੈਲਿਟੀ ਨੂੰ ਪਛਾਣ, ਆਪਣੀ ਰੂਪ ਨੂੰ ਪਛਾਣ ਕਿ ਤੂੰ ਕਿਸ ਦਾ ਹੈ, ਕਿੱਥੋਂ ਆਇਆ ਹੈ, ਕਿਸ ਦੇ ਨਾਲ ਤੂੰ ਸੰਬੰਧ ਰੱਖਦਾ ਹੈ। ਕਹਿੰਦੇ ਆਪਣੇ ਜੀਵਨ ਦੇ ਵਿੱਚ ਉਹ ਲੱਭਣ ਦੀ ਕੋਸ਼ਿਸ਼ ਕਰ। ਅਗਰ ਤੂੰ ਉਹ ਨਹੀਂ ਲੱਭਿਆ, ਆ ਹੁਣ ਪੰਕਤੀ ਧਿਆਨ ਨਾਲ ਸੁਣੇ, ਮੂਲ ਨਾ ਬੂਝੇ ਆਪਣਾ ਜੇ ਪਸ਼ੂਆ ਕੇ ਢੋਰ ਦੀਏ। ਕਹਿੰਦੇ ਜਿਨ੍ਹਾਂ ਨੇ ਆਪਣਾ ਮੂਲ ਨਹੀਂ ਲੱਭਿਆ, ਆਪਣੀ ਓਰਿਜਨੈਲਿਟੀ ਨਹੀਂ ਲੱਭੀ ਕਿ ਉਹਨਾਂ ਦਾ ਆਗਾਜ਼ ਕਿੱਥੋਂ ਹੋਇਆ, ਕਹਿੰਦੇ ਹਨ ਉਹ ਪਸ਼ੂ ਹਨ ਅਤੇ ਢੋਰ ਗਵਾਰ ਹਨ। ਮੂਲ ਨਾ ਬੂਝੇ ਆਪਣਾ ਸੇ ਪਸ਼ੂਆ ਸੇ ਢੋਰ ਦੀਏ। ਇਹ ਹੈ ਗੁਰੂ ਦੀ ਮਤ। ਅਤੇ ਪਹਿਲੀ ਜਿਹੜੀ ਮੈਂ ਦੱਸ ਚੁੱਕਾ ਹਾਂ, ਹੁਣ ਤੁਸੀਂ ਆਪ ਹੀ ਫਰਕ ਦੇਖ ਲਓ ਕਿ ਗੁਰੂ ਦੀ ਮੱਤ ਦੇ ਵਿੱਚ ਕੀ ਹੈ ਔਰ ਬਾਹਰਲੀ ਸੰਸਾਰੀ ਮੱਤ ਦੇ ਵਿੱਚ ਕੀ ਹੈ। ਇਹ ਜਿਹੜੀ ਮੱਤ ਹੈ ਕਿ ਆਪਣੇ ਆਪ ਨੂੰ ਪਛਾਣਨਾ ਹੈ, ਆਪ ਪਛਾਣੋ ਤਾਂ ਕਹਿ ਜਾਣੋ। ਗੁਰੂ ਤੇਗ ਬਹਾਦਰ ਜੀ ਨੇ ਵੀ ਆਖਿਆ ਹੈ ਨਾ, ਬਾਹਰ ਬਨ ਖੋਜਣ ਜਾਈ, ਸਰਬਨਵਾਸੀ ਸਦਾ ਲੇਪਾ ਤੋਂ ਹੀ ਸੰਗ ਸਮਾਈ, ਬਹੁਤ ਮੱਧ ਜੋ ਬਾਸ ਬਸਤ ਹੈ ਮੁਕਰ ਮਾਹੇ ਜੈ ਸਿਖਾਈ, ਕੈਸੇ ਹੀ ਹਰ ਬਸੇ ਨਿਰੰਤਰ ਘੱਟ ਹੀ ਖੋਜੋ ਭਾਈ। ਬਾਹਰ ਭੀਤਰ ਏਕੋ ਜਾਣੋ ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਚੀਨੋ। ਆਪਣੇ ਆਪ ਨੂੰ ਚੀਨਣ ਤੋਂ ਬਿਨਾਂ, ਆਪਣੇ ਆਪ ਨੂੰ ਪਛਾਣਨ ਤੋਂ ਬਿਨਾਂ, ਆਪਣੇ ਆਪ ਨੂੰ ਲੱਭਣ ਤੋਂ ਬਿਨਾਂ ਮਿਟੇ ਨਾ ਪਰਮ ਕੀ ਸਾਈ। ਇਹ ਪਰਮ ਦੀ ਪ੍ਰੇਰ ਜਿਹੜੀ ਹੈ ਲਿਖਣੀ ਹੈ, ਤੁਸੀਂ ਪਰਮ ਚ ਹੀ ਰਹਿਣਾ, ਭਾਵ ਹੋ ਕੁਛ ਹੋਰ ਅਤੇ ਸਮਝੀ ਆਪਣੇ ਆਪ ਨੂੰ ਕੁਛ ਹੋਰ ਜਾਂਦੇ ਹੋ। ਉਸ ਤੋਂ ਵੱਡੀ ਤਰੱਜੀ ਕੀ ਹੋ ਸਕਦੀ ਹੈ? ਉਸ ਤੋਂ ਵੱਡੀ ਤਰੱਜੀ ਅਤੇ ਉਸ ਤੋਂ ਵੱਡੀ ਨਾ ਸਮਝੀ, ਇਸ ਤੋਂ ਵੱਡੀ ਬੇਅਕਲੀ ਕੀ ਹੋ ਸਕਦੀ ਹੈ ਕਿ ਮੈਂ ਹੋਵਾਂ ਕੁਛ ਹੋਰ ਅਤੇ ਆਪਣੇ ਆਪ ਨੂੰ ਸਮਝੀ ਕੁਛ ਹੋਰ ਜਾਵਾਂ। ਇਸ ਨੂੰ ਵੀ ਮਤ ਵਾਲਾ ਆਖਿਆ ਜਾ ਸਕਦਾ ਹੈ। ਗੁਰੂ ਜੀ ਮਹਾਰਾਜ ਕਹਿੰਦੇ ਹਨ ਪਹਿਲਾਂ ਇਹ ਤੋਂ ਫਾਇੰਡ ਕਰ ਲਓ ਕਿ ਤੁਸੀਂ ਹੋ ਕੌਣ, ਉਸ ਤੋਂ ਬਾਅਦ ਫਿਰ ਤੁਹਾਨੂੰ ਮੱਤ ਵਾਲੇ ਕਿਹਾ ਜਾ ਸਕਦਾ ਹੈ। ਉਸ ਤੋਂ ਪਹਿਲਾਂ ਤੁਹਾਨੂੰ ਮੱਤ ਵਾਲੇ ਨਹੀਂ ਕਿਹਾ ਜਾ ਸਕਦਾ ਕਿ ਤੁਹਾਡੇ ਪਾਸ ਮੱਤ ਹੀ ਹੈ। ਮਨ ਤੂੰ ਜੋਤ ਸਰੂਪ, ਆਪਣਾ ਮੂਲ ਪਛਾਣ। ਕਹਿੰਦੇ ਆਪਣਾ ਮੂਲ ਪਛਾਣ, ਇਹ ਹੁਣ ਨੁਕਤੇ ਮੈਂ ਅੱਜ ਦੇ ਸਾਹਮਣੇ ਰੱਖ ਰਿਹਾ ਕਿ ਗੁਰੂ ਦੀ ਟੀਚਿੰਗ ਦੇ ਵਿੱਚ ਕੀ ਕੁਛ ਆਉਂਦਾ ਹੈ। ਗੁਰੂ ਦੀ ਟੀਚਿੰਗ ਦੇ ਵਿੱਚ ਇਹ ਆਉਂਦਾ, ਇੱਕ ਹੋਰ ਬੜਾ ਇੰਟਰਸਟਿੰਗ ਪੁਆਇੰਟ ਆਉਂਦਾ ਗੁਰੂ ਦੀ ਟੀਚਿੰਗ ਦੇ ਵਿੱਚ। ਕੋਈ ਸਕੂਲ, ਕੋਈ ਮਾਂ ਬਾਪ, ਕੋਈ ਯੂਨੀਵਰਸਿਟੀ, ਕੋਈ ਕਾਲਜ ਉਹ ਬਿਲਕੁਲ ਨਹੀਂ ਸਿਖਾਉਂਦਾ। ਉਹ ਕੀ ਹੈ? ਗੁਰੂ ਮਹਾਰਾਜ ਦੀ ਟੀਚਿੰਗ ਦੇ ਵਿੱਚ ਆਉਂਦਾ ਹੈ ਕਿ ਮਰਨਾ ਯਾਦ ਰੱਖੋ, ਮਰਨਾ ਯਾਦ ਰੱਖੋ। ਮੇਰੇ ਮਾਂ ਬਾਪ ਸਿਖਾਉਂਦੇ ਹਨ ਇਹ ਗੱਲ ਇਮਾਨਦਾਰੀ ਦੇ ਨਾਲ ਰੱਖਣਾ। ਮੇਰੇ ਮਾਤਾ ਪਿਤਾ ਨੇ ਤਾਂ ਮੈਨੂੰ ਕਦੇ ਨਹੀਂ ਜੀ ਸਿਖਾਇਆ ਕਿ ਮਰਨਾ ਯਾਦ ਰੱਖਿਆ। ਮੈਂ ਦੇਖਿਆ ਆਪ ਜੀ ਦੇ ਸਾਹਮਣੇ ਦੱਸਦਾ, ਆਪ ਜੀ ਆਪਣੇ ਮੁਤਲਕ ਜਾਣਦੇ ਹੋਵੋਗੇ। ਕਦੇ ਕਿਸੇ ਨੇ ਨਹੀਂ ਦੱਸਿਆ ਕਿ ਵੀ ਮਰਨਾ ਯਾਦ ਰੱਖੀਦਾ ਹੁੰਦਾ। ਹਾਂ, ਘਰ 'ਚ ਕੋਈ ਮਰਨ ਦੀ ਗੱਲ ਕਰੇ ਤਾਂ ਇਹ ਜ਼ਰੂਰ ਸੁਣੀਦਾ ਸੀ ਕਿ ਮੋਹਰੋਂ ਕਹਿੰਦੇ ਸੁੱਖ ਬੋਲੋ, ਸੁੱਚਾ ਜੀ ਦੀ ਗੱਲ ਕਰੋ, ਮਰਨ ਦੀ ਗੱਲ ਨਾ ਕਰੋ, ਸੁੱਖ ਬੋਲੋ, ਸੁੱਖ ਦੀ ਗੱਲ ਕਰੋ, ਸ਼ੁਭ ਬਚਨ ਬੋਲੋ।
महाराज जी बाबा जी थां थां पे कहते हैं मरना याद रखी। वृद्धा मंडप माल न लाए, अपना चित मन इन्हों मंडपा नाल इस दुनियादारी के माल नाल ना लगा तो की कर मर्द सतानी चित कर। मर्द सतानी, सतानी का भाव बहुत शक्तिशाली, मर्द माने मृत्यु, मृत्यु जो कि बहुत ही शक्तिशाली है, उन चित कर उन याद के रख, चित के रख। गुरु महाराज जी बाणी से आखते हैं कि तृष्णा वड्डा रोग लगा। सात संगत ध्यान अपना फोकस करके रखो, क्योंकि मैं कहना आप कीर्तन सुनने के बाद घर जाओ तो जा गलबात करो, क्योंकि सुन के आए हाँ फिर उसमें बैठ के विचारो, उसका कोई नोट भी लाओ ताकि ना दसा दिनों के बीच असं कुछ अचीव करना। बाबा जी बाणी से आखते हैं कि तृष्णा वड्डा रोग लगा, मरण मनोविकार, मरना मनोविकार दिता, खाना पीना हंसना सौना विसर गया है मरना।

ਉਹਨੂੰ ਬਣਾਓ ਘਰ ਦਾ ਵਾਤਾਵਰਨ ਜਿਹੜਾ ਹੈ ਉਹ ਮੈਲਾ ਕਰੋ, ਫਿਰ ਜਿਹਨਾਂ ਨੂੰ ਅੱਜ ਖਾਵਾਂਗੇ ਉਹ ਕਦੇ ਸਾਨੂੰ ਨਹੀਂ ਖਾਣਗੇ। ਕੁਦਰਤ ਦੇ ਵਿੱਚ ਐਸਾ ਨਿਯਮ ਨਹੀਂ ਹੈ, ਜੋ ਕਰਮ ਕਰੋਗੇ ਉਸਦਾ ਫਲ ਉਸੇ ਤਰ੍ਹਾਂ ਦਾ ਹੀ ਭੁਗਤਣਾ ਪਏਗਾ। ਕਹਿੰਦੇ ਹੀਰਾ ਰੋਟੀ ਕਾਰਨ ਸਵਾਦ ਦੇ ਬਦਲੇ ਮੈਂ ਕਿਸੇ ਜੀਵ ਦਾ ਲਿਆ ਕੇ ਗਲਾ ਕੱਟ ਦਿੰਦਾ ਹਾਂ ਤੇ ਉਸ ਕਰਮ ਦਾ ਕੋਈ ਨਤੀਜਾ ਨਹੀਂ ਨਿਕਲਦਾ, ਉਸ ਕਰਮ ਦਾ ਵੀ ਤਾਂ ਨਤੀਜਾ ਨਿਕਲਣਾ ਹੈ। ਕਹਿੰਦੇ ਕੌਣ ਨਿੱਕੇ ਜਿਹੇ ਸਵਾਦ ਦੇ ਬਦਲੇ ਆਪਣਾ ਗਲਾ ਕਟਵਾਵੇ। ਕਬੀਰ ਸਾਹਿਬ ਦਾ ਸ਼ਲੋਕ ਹੈ, ਹੀਰਾ ਰੋਟੀ ਕਾਰਨ ਗਲਾ ਕਟਾਵੇ ਕੌਣ। ਕਹਿੰਦੇ ਮੇਰੀ ਐਸ ਇੰਨੀ ਸਵਾਦ ਦੀ ਗੱਲ ਬਦਲੇ ਮਾਸ, ਹੀਰਾ ਰੋਟੀ ਦਾ ਮਤਲਬ ਹੁੰਦਾ ਮਾਸ ਵਾਲੀ ਰੋਟੀ। ਕਹਿੰਦੇ ਮਾਸ ਵਾਲੀ ਰੋਟੀ ਦੇ ਬਦਲੇ ਇੰਨੀ ਕੁ ਗੱਲ ਬਦਲੇ ਕੌਣ ਆਪਣਾ ਸਿਆਣਾ ਬੰਦਾ ਗਲਾ ਕਟਾਉਂਦਾ ਹੈ। ਕਹਿੰਦੇ ਮੇਰੇ ਲਈ ਸਾਦੀ ਸਿੰਪਲ ਖਿਚੜੀ ਹੀ ਅੰਮ੍ਰਿਤ ਵਰਗੀ ਹੈ। ਇੱਥੋਂ ਭਾਵ ਹੈ ਸਾਦਾ ਖਾਓ, ਸਾਦਾ ਜੀਵਨ ਜੀਓ, ਇਹ ਹੈ ਗੁਰਮਤ ਦੀ ਸਿੱਖਿਆ, ਗੁਰਮਤ ਦੀ ਟੀਚਿੰਗ। ਅਤੇ ਫਰੀਦ ਸਾਹਿਬ ਬਾਣੀ 'ਚ ਆਖਦੇ ਨੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਜਿਹੜਾ ਪਹਿਲਾਂ ਹੀ ਬੁਰਾ ਹੈ, ਜਿਹੜਾ ਪਹਿਲਾਂ ਹੀ ਬੁਰਾ ਹੈ ਉਸਨੂੰ ਹੋਰ ਬੁਰਾ ਬਣਾਉਣਾ ਹੈ? ਉਸਦਾ ਬੁਰਾ ਕਰਕੇ ਤੁਸੀਂ ਹੋਰ ਬੁਰਾ ਬਣਾ ਦਿਓ। ਬੁਰਾ ਹੋਣ ਦੇ ਨਾਲ ਉਹ ਆਪਣੀ ਆਤਮਾ ਦਾ ਨੁਕਸਾਨ ਕਰ ਰਿਹਾ, ਆਪਣੇ ਜੀਵਨ ਦਾ ਨੁਕਸਾਨ ਕਰ ਰਿਹਾ, ਆਪਣੀ ਮਤ ਦਾ ਨੁਕਸਾਨ ਕਰ ਰਿਹਾ, ਆਪਣੇ ਜੀਵਨ ਨੂੰ ਤਬਾਹ ਕਰ ਰਿਹਾ ਬੁਰਾ ਹੋਣ ਕਰਕੇ। ਹੋਰ ਕੀ ਬੁਰਾ ਉਸਦਾ ਕਰਨਾ ਹੈ? ਹੋਰ ਉਸਦਾ ਬੁਰਾ ਕੀ ਕਰਨਾ ਹੈ? ਅਗਰ ਹੋਰ ਤੁਸੀਂ ਉਸਦਾ ਬੁਰਾ ਕਰਨ ਲੱਗ ਪਏ ਤਾਂ ਫਿਰ ਉਸ ਨਾਲ ਵੀ ਜ਼ਿਆਦਾ ਬੁਰੇ ਹੋ ਗਏ। ਜਿਹਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ। ਹੁਣ ਇਹ ਬਹੁਤ ਮੁਸ਼ਕਲ ਗੱਲ ਹੈ, ਗੁੱਸਾ ਮਨ ਨਾ ਹੰਢਾਏ। ਕੌਣ ਨਹੀਂ ਚਾਹੁੰਦਾ ਕਿ ਮੈਨੂੰ ਗੁੱਸਾ ਨਾ ਆਏ, ਪਰ ਗੁੱਸਾ ਸਾਨੂੰ ਸਭਨਾ ਨਹੀਂ ਆ ਜਾਂਦਾ। ਇਹ ਹੈ ਗੁਰਮਤ ਦੀ ਤਾਲੀਮ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੇ ਪੱਲੇ ਸਭ ਕੁਛ ਪਾਏ। ਕਹਿੰਦੇ ਅਗਰ ਤੂੰ ਇੰਨੀਆਂ ਕੀ ਗੱਲਾਂ ਕਰ ਲੈ ਕਿ ਤੂੰ ਦੇਹੀ ਦੇ ਅਨੇਕਾਂ ਰੋਗਾਂ ਤੋਂ ਬਚ ਜਾਏਗਾ, ਕਿਉਂਕਿ ਬਹੁਤ ਸਾਰੇ ਰੋਗ ਸਿਰਫ ਪੈਦਾ ਹੀ ਗੁੱਸੇ ਕਰਕੇ ਹੁੰਦੇ ਹਨ, ਪੈਦਾ ਹੀ ਇਮੋਸ਼ਨਲ ਪ੍ਰੋਬਲਮਸ ਕਰਕੇ ਹੁੰਦੇ ਹਨ। ਸੋ ਸਾਧਕ ਜੀ, ਅੱਜ ਆਪ ਜੀ ਦੇ ਸਾਹਮਣੇ ਮੈਂ ਦੋ ਕਿਸਮ ਦੀ ਮਤ ਅਲੱਗ ਅਲੱਗ ਕਰਕੇ ਰੱਖੀ ਹੈ। ਮਨ ਦੀ ਮਤ ਜਿਹੜੀ ਸਾਨੂੰ ਇੱਧਰੋਂ ਉੱਧਰੋਂ ਮਿਲੀ ਹੈ ਅਤੇ ਅਸੀਂ ਉਸਨੂੰ ਮਤ ਸਮਝੀ ਬੈਠੇ, ਆਪਣੇ ਆਪ ਨੂੰ ਅਕਲ ਵਾਲੇ ਅਤੇ ਮਤ ਵਾਲੇ ਸਮਝੀ ਬੈਠੇ ਹਾਂ। ਕਦੇ ਸਵਾਲ ਨਹੀਂ ਕੀਤਾ, ਕੁਸ਼ਚਨ ਨਹੀਂ ਕੀਤਾ, ਸ਼ੱਕ ਨਹੀਂ ਕੀਤੀ, ਕਦੇ ਇਹ ਸੋਚਿਆ ਨਹੀਂ ਕਿ ਮਤ ਕਿਤੋਂ ਲਈ ਵੀ ਹੈ ਤਾਂ ਵੈਸੇ ਹੀ ਕਿਤੋਂ ਆ ਗਈ ਹੈ। ਨਹੀਂ, ਮਤ ਸਾਨੂੰ ਆਈ ਨਹੀਂ, ਅਸੀਂ ਵੱਡੇ ਜ਼ਰੂਰ ਹੋ ਗਏ ਹਾਂ। ਮਤ ਸਾਨੂੰ ਆਈ ਨਹੀਂ, ਅਸੀਂ ਮਤ ਵਾਲੇ ਹੋਣ ਦਾ ਭਰਮ ਜ਼ਰੂਰ ਕਰਨ ਲੱਗ ਪਏ ਹਾਂ। ਮਤ ਸਿਰਫ ਇੱਕੋ ਹੀ ਢੰਗ ਦੇ ਨਾਲ ਆਉਂਦੀ ਹੈ, ਗੁਰੂ ਕੀ ਮਤ ਤੂੰ ਲੈ ਇਹ ਆਨੇ ਸਭ ਜਨਾਮ ਬਾਜੂ ਦੇ। ਜਿਤਨੀ ਦੇਰ ਤੱਕ ਗੁਰੂ ਤੋਂ ਅਸੀਂ ਮਤ ਨਹੀਂ ਲੈਂਦੇ, ਫਿਰ ਉਹ ਇਨਸਾਨ ਆਪਣੀ ਜ਼ਿੰਦਗੀ ਦਾ ਹਰ ਬੋਲ, ਹਰ ਕਰਮ, ਹਰ ਸੋਚ ਉਹ ਸੋਚੇ, ਉਹ ਕਰੇ, ਉਹ ਬੋਲੇ ਜੋ ਗੁਰੂ ਦੀ ਮਤ ਦੇ ਨਾਲ ਬਿਲਕੁਲ ਮਿਲਦੀ ਹੋਵੇ, ਜੋ ਗੁਰੂ ਦੀ ਮਤ ਦੇ ਵਿੱਚੋਂ ਹੋਵੇ, ਅਤੇ ਉਹ ਕਹਿ ਸਕੇ ਆ ਮੈਂ ਜੋ ਬੋਲ ਰਿਹਾ ਇਹ ਮੇਰੇ ਬਾਬਾ ਜੀ ਦੇ ਬਚਨ ਹਨ, ਉਹਨਾਂ 'ਚੋਂ ਬੋਲ ਰਿਹਾ, ਇਹ ਮੇਰੇ ਆਪਣੇ ਨਹੀਂ ਹਨ। ਨਮਸਕਾਰ, ਇੱਕ ਦਫ਼ਾ ਕੀਰਤਨ 'ਤੇ ਗਿਆ, ਉਸ ਕੀਰਤਨ ਤੋਂ ਬਾਅਦ ਇੱਕ ਸੱਜਣ ਕਹਿਣ ਲੱਗੇ, ਭਾਈ ਸਾਹਿਬ ਮੈਂ ਆਪ ਜੀ ਦੇ ਨਾਲ ਐਗਰੀ ਨਹੀਂ ਕਰਦਾ, ਡਿਸਐਗਰੀ ਕਰਦਾ। ਵੈਸੇ ਵੀ ਜਿੱਥੋਂ ਤੱਕ ਮੈਨੂੰ ਯਾਦ ਹੈ, ਕੀਰਤਨ ਦੇ ਦੌਰਾਨ 'ਚ ਮੈਂ ਇੱਕ ਲਫ਼ਜ਼ ਵੀ ਆਪਣੇ ਕੋਲੋਂ ਨਹੀਂ ਕਿਹਾ। ਜੋ ਕੁਛ ਆਪਣੇ ਲਫ਼ਜ਼ਾਂ 'ਚ ਕਿਹਾ ਉਸ ਨੂੰ ਗੁਰਬਾਣੀ ਦੀਆਂ ਪੰਕਤੀਆਂ ਦੇ ਨਾਲ ਘੋਲ ਕੀਤਾ। ਪਹਿਲਾਂ ਮੇਰੇ ਧਿਆਨ 'ਚ ਗੁਰਬਾਣੀ ਦੀ ਪੰਕਤੀ ਹੁੰਦੀ ਹੈ, ਫਿਰ ਮੈਂ ਕੋਈ ਗੱਲ ਆਖਦਾ ਹਾਂ। ਅਤੇ ਸਾਰੀ ਤਾਂ ਗੁਰਬਾਣੀ ਹੀ ਬੋਲੀ ਗਈ ਹੈ। ਅਤੇ ਜੇ ਆਪ ਜੀ ਡਿਸਐਗਰੀ ਕਰਦੇ ਹੋ ਤਾਂ ਗੁਰਬਾਣੀ ਨਾਲ ਕਰਦੇ, ਮੇਰੇ ਨਾਲ ਨਹੀਂ ਕਰਦੇ, ਕਿਉਂਕਿ ਮੇਰੇ ਪਾਸ ਤਾਂ ਮਤ ਹੈ ਹੀ ਨਹੀਂ। ਮੇਰੇ ਪਾਸ ਆਪਣੀ ਕੋਈ ਸਿਆਣਪ ਨਹੀਂ ਹੈ, ਕੋਈ ਮਤ ਨਹੀਂ ਹੈ, ਮੇਰਾ ਆਪਣਾ ਕੋਈ ਓਪੀਨੀਅਨ ਨਹੀਂ ਹੈ। ਜੋ ਵੀ ਆਖਦਾ ਹਾਂ ਉਹ ਗੁਰੂ ਬਾਬਾ ਜੀ ਦੀ ਪਵਿੱਤਰ ਪਾਵਨ ਬਾਣੀ ਦੇ ਵਿੱਚੋਂ ਆਖਦਾ ਹਾਂ, ਅਤੇ ਉਹ ਗੁਰੂ ਬਾਬਾ ਜੀ ਦੀ ਮਤ ਹੈ। ਆਓ ਆਪਣੇ ਜੀਵਨ 'ਚ ਆਪਣੀ ਮਤ ਨੂੰ ਤਿਆਗੀਏ ਅਤੇ ਗੁਰੂ ਦੀ ਮਤ ਨੂੰ ਲਿਆਈਏ। ਗੁਰੂ ਦੀ ਮਤ ਨੂੰ ਲਿਆਉਣ ਦੇ ਨਾਲ ਜੀਵਨ 'ਚ ਸਵਾਦ ਆਉਂਦਾ ਹੈ ਅਤੇ ਆਪਣੀ ਮਤ ਦੇ ਨਾਲ ਜੀਵਨ ਦੇ ਵਿੱਚ ਫਿੱਕਾਪਨ ਆਉਂਦਾ ਹੈ। ਉਹ ਮੈਂ ਪੰਕਤੀ ਕਹਿ ਕੇ ਸਮਾਪਤ ਕਰਨ ਲੱਗਾ ਹਾਂ। ਕਹਿੰਦੇ ਹਨ, ਲਾਲੇ ਗੋਲੇ ਮਤ ਖਰੀ। ਜਿਹੜਾ ਗੁਰੂ ਦਾ ਲਾਲਾ ਗੋਲਾ ਦਾਸ ਹੈ, ਸੇਵਕ ਹੈ, ਉਸ ਦੀ ਮਤ 'ਤੇ ਹੈ ਸੋਨੇ ਵਰਗੀ ਖਰੀ।
क्योंकि गुरु की मत नीची, नीची का मतलब बहुत अच्छी, क्योंकि उसके पास गुरु की बहुत अच्छी मत है। ऑन द कॉन्ट्रेरी, लाले गोले मत खरी, गुरु की मत नीची, साची सुरत सुहावनी। उस गुरु के दास की सुरती जी है बहुत सुहावनी है, बहुत टिकी हुई होगी होगी। मनमुख मत सीकी, तो जरा मनमुख है उसकी मत सिक्की होगी, अच्छा जिसे मत सिक्की है उसे सारा ही जीवन सिक्का होगा, जीवन का हर एस्पेक्ट जो है वो सिक्का होगा, देश लक्ष्य होगा, देश ज्यादा होगा। उनकी किस्मत लक्ष्मी हाले मेरी पूरी जो है वो जब तक की थकावट भी नहीं उतरी, पर अगले सूचना देख आप जी की सेवा जो है वो होर भी गुरु बाबा जी अपनी आशीर्वाद दें तो उस दे नाल कीती जा सकेगी। समय से रोजाना शाम के दीवान चाणा इसे तरह इसे विचार भी जो है लड़ी चलती रहेगी। तो असं इन्होंने दसा दिनों के बहुत सारा गुरु बाबा जी की मत का जो खजाना है वह एकत्र करना है। आप वो अपने नोट्स बनाया करो, जाके आप सिर्फ इस दूसरे के नाल इस विचार की सांझ पाया करो, ताकि असं इकट्ठे रल के ग्रो हो सकी। ऑस्ट्रेलिया के सत्संग कीर्तन जो लगे हैं ये साड़ी एक किस्म की इनवैसटमेंट हो गए कि इन्होंने दसा दिनों के असं कुछ प्राप्त किया है। यही कुछ समा प्यार संगाओ उपरंत समाप्त।

ਤਾਲ ਦੇ ਵਿੱਚ ਉਚਾਰਨ ਕੀਤਾ ਹੈ। ਆਓ ਇਹ ਰਾਗ ਅਡਾਣਾ ਹੈ, ਇਹ ਵੀ ਕਾਨੜੇ ਦਾ ਇੱਕ ਪ੍ਰਕਾਰ ਹੈ। ਆਓ ਇਸ ਪਾਵਨ ਸ਼ਬਦ ਨੂੰ ਜਪੋ, ਹਰ ਗੁਣ ਗਾਓ ਜਗਦੀਸ਼, ਏਕਾ ਜੀ ਕੀ ਚੈ ਲਖਬੀਸ਼।

ਦੇਵੀ ਰਾਤ ਦੇ ਦੂਜੇ ਪੈਰ ਦਾ ਰਾਗ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਹੈ ਪੌੜੀ ਦੇ ਵਿੱਚ, ਮਹਾਰਾਜ ਨੇ ਉਚਾਰਨ ਕੀਤਾ ਹੈ। ਰੈਣ ਦਿਵਸ ਪ੍ਰਭਾਤ ਤੂੰ ਹੈ ਹੀ ਗਾਉਣਾ, ਜੀ ਜਨ ਸਰਬਤ ਨਾਉ ਤੇਰਾ ਤਿਹਾਉਣਾ। ਆਓ ਛੋੜ ਚਿੰਤਾ ਦੇ ਵਿੱਚ।

ਸੋ ਦਾਸ ਆਪਣੇ ਜੱਥੇ ਵੱਲੋਂ ਸਰਦਾਰ ਕਰਨੈਲ ਸਿੰਘ ਜੀ ਦਾ ਅਤੇ ਸਰਦਾਰ ਸੁਰਿੰਦਰ ਸਿੰਘ ਜੀ ਗਲਾਸਕੋ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਦਾਸ ਨੂੰ ਆਪ ਸਾਹਿਬ ਸੀਰ ਦੀ ਗੁਰਮੁਖ ਸੰਗਤਾਂ ਦਾ ਦਰਸ਼ਨ ਕਰਨ ਦਾ ਸੁਭਾਗ ਬਖਸ਼ਿਆ ਹੈ। ਸੋ ਦਾਸ ਤਕਰੀਬਨ ਇੱਕ ਹਫ਼ਤੇ ਤੋਂ ਆਪ ਜੀ ਦੀ ਸੇਵਾ ਕਰ ਰਹੇ, ਇਹਨਾਂ ਦਿਨਾਂ ਵਿੱਚ ਬੇਅੰਤਰ ਗੁਨਾਹ ਗਲਤੀਆਂ ਹੋ ਗਈਆਂ ਹੋਣਗੀਆਂ, ਆਪਣੇ ਅਣਜਾਣ ਪਤੇ ਜਾਣ ਕੇ ਬਖਸ਼ ਦੇਣਾ। ਸੋ ਆਓ ਅੰਤ ਦੇ ਵਿੱਚ ਸਰਬਤ ਮਾਏ ਭਾਈ ਜਿਤਨੇ ਉਹ ਚਰਨਾਂ ਵਿੱਚ ਬੈਠੇ ਹੋ ਛੋਲੀਆਂ ਅੜ ਕੇ ਗੁਰੂ ਦਰ ਤੇ ਅਰਦਾਸ ਬੇਨਤੀ ਜੋੜੇ ਕਰਨੀ ਹੈ। ਸਤਿਗੁਰੂ ਜੀਓ ਸਾਡੇ ਅਵਗੁਰੂ ਨਾਚ ਤਾਰਨਾ, ਆਪ ਦੀ ਕਿਰਪਾ ਕਰੋ ਸਾਡੀ ਛੋਲੀਆਂ ਵਿੱਚ ਆਪਣੇ ਪਵਿੱਤਰ ਨਾਮ ਦੀ ਕਿਰਪਾਓ, ਸਾਰੇ ਜਪੋ ਕੋਈ ਸੁਨਾ ਖਾਲੀ ਨਾ ਜਾਏ,

ਤਾਣਾ ਹੋਂ ਤਿਸ ਵਿੱਟੋਂ ਵਾਰਿਆ ਹੁੰਦੇ ਮਾਣ ਜੋ ਹੋਏ ਰਹੇ ਨਿਮਾਣਾ ਹੋਂ ਤਿਸ ਵਿੱਟੋਂ ਵਾਰਿਆ ਹੁੰਦੇ ਤਾਣ ਜੋ ਹੋਏ ਨਿਤਾਣਾ।

ਰਬ ਨਿਵਾਰੀਏ ਗੁਰਮੁਖ ਹਿਰਦੇ ਗਰੀਬੀ ਆਵੇ ਗਿਆਨ ਮਤੀ ਘਟ ਚਾਨਣਾ ਭਰਮ ਅਗਿਆਨ ਅੰਧੇਰ ਮਿਟਾਵੇ ਹੋਏ ਨਿਮਾਣਾ ਟਹਿ ਪਵੇ ਦਰਗਹਿ ਮਾਣ ਨਿਮਾਣਾ ਪਾਵੇ ਖਸਮੇ ਸੋਈ ਪਾਵੰਦਾ ਖਸਮੇ ਦਾ ਜਿਸ ਬਾਣਾ ਪਾਵੇ।

ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਂਦੇ ਮੂੰਹ ਅੱਖੀ ਨੱਕ ਕੰਨ ਹੱਥ ਦੇ ਭਾਰ ਉਚਾਂਦੇ ਸਭ ਚੀਨ ਛੱਡ ਪੂਜੀਅਨ ਕੌਣ ਕਰਮ ਕਮਾਂਦੇ।

ਹੋਏ ਵੜੇਵਾ ਜੱਗ ਵਿੱਚ ਬੀਜੇ ਤਨ ਖੇ ਨਾਲ ਰਲਾਇਆ ਬੂਟੀ ਹੋਏ ਕਪਾਰ ਦੀ ਟਿੰਡੇ ਹੱਸ ਹੱਸ ਆਪ ਖਿੜਾਇਆ ਤੂੰ ਮਿਲ ਵੇਲਣ ਵੇਲਿਆ ਲੂ ਲੂ ਕਰ ਕਰ ਤੁੰਬ ਤੁੰਬਾਇਆ ਪਿੰਜਣ ਪਿੰਜ ਉਡਾਇਆ ਕਰ ਕਰ ਗੋੜੀ ਸੂਤ ਕਤਾਇਆ ਤਰੁਣ ਖੁੰਭ ਚੜਾਏ ਗਏ ਦੇ ਦੇ ਦੁੱਖ ਤੁਆਏ ਰੰਗਾਇਆ ਕੈਂਚੀ ਕੱਟਣ ਕੱਟਿਆ ਸੂਈ ਧਾਗੇ ਜੋੜ ਸਿਵਾਇਆ

ਹੱਥ ਸਕੱਤ ਹਨ ਸਾਧ ਸੰਗਤ ਗੁਰ ਕਾਰ ਕਮਾਵੇ ਪਾਣੀ ਪੱਖਾਂ ਪੀਣਾ ਪੈਰ ਧੋਏ ਚਰਣਾ ਮਤ ਪਾਵੇ ਗੁਰਬਾਣੀ ਲਿਖ ਪੋਥੀਆਂ ਤਾਲ ਮਿਰਦੰਗ ਰਬਾਬ ਵਜਾਵੇ ਨਮਸਕਾਰ ਦੰਡੋਤ ਕਰੇ ਗੁਰ ਭਾਈ ਗਲ ਮਿਲ ਗਲ ਲਾਵੇ ਕਿਰਤ ਵਿਰਤ ਕਰ ਧਰਮ ਦੀ ਹੱਥੋਂ ਦੇ ਕੇ ਭਲਾ ਮਨਾਵੇ ਪਾਰਸ ਪਰਸ ਅਪਰਸ ਹੋਏ ਪਰ ਤਨ ਪਰ ਧਨ ਹੱਥ ਨ ਲਾਵੇ ਗੁਰਸਿੱਖ ਗੁਰਸਿੱਖ ਪੂਜ ਕੇ

ਪਾਖਾ ਕਹੋਏ ਛੱਡ ਮਣੀ ਮਨੂਰੀ ਪਾਣੀ ਪੱਖਾ ਪੀਣਾ ਨਿਤ ਕਰੇ ਮਜੂਰੀ ਤ੍ਰਪੜ ਝਾੜ ਵਿਛਾਏਂਦਾ ਚੁਲ ਝੋਕ ਨਾ ਝੂਰੀ ਮੁਰਦੇ ਵਾਂਗ ਮੁਰੀਦ ਹੋਏ ਕਰ ਸਿਦਕ ਸਬੂਰੀ ਚੰਦਨ ਹੋਵੇ ਸਿਮਲੋ ਹਲਵਾਸ ਹਜੂਰੀ ਪੀਰ ਮੁਰੀ ਤਾਂ ਪਿਰਹੜੀ ਗੁਰਮੁਖ

ਗੁਰਸਿੱਖਾਂ ਗੁਰਸਿੱਖ ਸੇਵਾ ਲਾਇਆ, ਸਾਧ ਸੰਗਤ ਕਰ ਸੇਵ ਸੁਫਲ ਪਾਇਆ, ਤੱਪੜ ਝਾੜ ਵਿਛਾਏ ਧੂੜੀ ਨਾਇਆ, ਕੋਰੇ ਮੱਟ ਅਣਾਏ ਨੀਰ ਭਰਾਇਆ।

ਇੱਕ ਵਾਰੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ, ਪਿਆਰ ਨਾਲ ਬੋਲੀਏ ਭਾਈ ਧੰਨ ਗੁਰੂ ਰਾਮਦਾਸ। ਜਦੋਂ ਗੁਰੂ ਅਮਰਦਾਸ ਸਾਹਿਬ ਭਾਈ ਜੇਠੇ ਨੂੰ ਕਹਿੰਦੇ ਹਨ ਚੋਲਾ ਫੈਲਾ, ਸ਼ਗਨ ਪਾਉਣਾ ਹੈ, ਤੇ ਭਾਈ ਜੇਠਾ ਉਹਨਾਂ ਛੇਕਾਂ ਵੱਲ ਵੇਖਦਾ ਹੈ ਜਿਹੜੇ ਝੱਗੇ ਨੂੰ ਪਏ ਹੋਏ, ਮਿਸ਼ਰੀ ਸਾਰੀ ਡੁੱਲ ਜਾਣੀ ਹੈ, ਪਰ ਹੁਕਮ ਮੰਨਿਆ ਕਦੀ ਝੱਗੇ ਵੱਲ ਵੇਖਦੇ ਹਨ ਕਦੀ ਗੁਰੂ ਅਮਰਦਾਸ ਵੱਲ। ਮਾਤਾ ਆਖਦੀ ਹੈ ਕੋਈ ਪਰਿਵਾਰ ਵੇਖੋ, ਕੋਈ ਖਾਨਦਾਨ ਵੇਖੋ, ਪਹਿਲਾਂ ਪੁੱਛ ਤਾਂ ਲਓ ਬੱਚਾ ਹੈ ਕੌਣ। ਤੇ ਗੁਰੂ ਅਮਰਦਾਸ ਸਾਹਿਬ ਜੀ ਖਿੜਖਿੜਾ ਕੇ ਹੱਸ ਪਏ, ਆਖਣ ਲੱਗੇ ਭਲੀਏ ਲੋਕੇ, ਇਹ ਉਹ ਹਸਤੀ ਹੋਵੇਗੀ ਜਿਸ ਦੇ ਬੈਠਣ ਲਈ ਮੰਜੀ ਵੀ ਸੋਨੇ ਦੀ ਹੋਵੇ, ਇਹਨੂੰ ਕੰਗਲਾ ਗਰੀਬ ਨਾ ਸਮਝ, ਇਹਦੇ ਮੰਦਰ ਵੀ ਸੋਨੇ ਦੇ ਹੋਣਗੇ, ਇਹਨਾਂ ਦੀਆਂ ਇੱਟਾਂ ਵੀ ਸੋਨੇ ਦੀਆਂ ਹੋਣਗੀਆਂ। ਹੋਵੇਗਾ ਕਿਸੇ ਨੂੰ ਦੋ ਚਾਰ ਸੇਰ ਸੋਨੇ ਦਾ ਮਾਣ, ਪਰ ਵੱਡੇ ਤੋਂ ਵੱਡੇ ਮਹਾਰਾਜਾ ਵੀ ਇੱਥੇ ਆਵੇਗਾ, ਉਹਦਾ ਵੀ ਮਾਣ ਟੁੱਟ ਜਾਣਾ ਹੈ ਜਦੋਂ ਇਸ ਹਰੀ ਮੰਦਰ ਦੇ ਦਰਸ਼ਨ ਕਰੇ। ਤੇ ਅੱਜ ਪੁੱਛਿਆ ਕਿਸੇ ਨੇ ਗੁਰੂ ਰਾਮਦਾਸ ਸਾਹਿਬ ਜੀ ਤੋਂ, ਐਸੇ ਕਿਹੜੇ ਪਾਤਸ਼ਾਹ ਨਾਲ ਤੁਹਾਡੀ ਦੋਸਤੀ ਹੋ ਗਈ ਜੋ ਤੁਹਾਡੇ ਮੰਦਰ ਵੀ ਸੋਨੇ ਦੇ ਹਨ? ਤੇ ਹਜ਼ੂਰ ਆਖਦੇ ਨੇ

ਉਸ ਵਰਗਾ ਨੀਚ ਤੇ ਅਕਰਤ ਗਣ ਨਹੀਂ ਮਿਲੇਗਾ ਜਿਹੜਾ 24 ਘੰਟਿਆਂ ਵਿਚ ਇਕ ਵਾਰੀ ਵੀ ਆਪਣੇ ਮੁਖੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ੁਕਰਾਨਾ ਅਦਾ ਨਹੀਂ ਕਰਦਾ, ਆਪਣੇ ਗੁਰੂ ਨੂੰ ਧੰਨ ਨਹੀਂ ਆਖਦਾ। ਤੇ ਆਓ ਭਾਈ ਗੁਰੂ ਰਾਮਦਾਸ ਸਾਹਿਬ ਜੀ ਨਾਲ ਮਿਲ ਕੇ ਆਪਾਂ ਕਰੀਏ ਗੁਰੂ ਦਾ ਸ਼ੁਕਰਾਨਾ।

सत्यां आप सगल की चिंता जिस मन मान

ਲਗਤਾ ਬੁਗੁਰ ਦੀ ਥਾਂ ਤੇ ਚੁਗ ਬੇ ਬਾਂ ਲਖ ਸੁਰਤ ਨੂੰ ਸੰਗ ਰਾਮ ਰਣ ਮੈਂ ਛੁਟੇ ਪੁਰਾਣ ਲਖ ਸੁਰਤੀ ਲਖ ਗਿਆਨ ਜਹਾਨ ਪੜੀਏ ਪਰ ਪੁਰਾਣ ਜਨ ਕਰਤੇ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ।

ਪੌੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲ ਸਚਤਾ ਤਿੰਨੀ ਸੱਚ ਕੁਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ।

ਮਾਣਾ ਹਲਮਲ ਖਾਈ ਸਿਰਛਾਈ ਪਾਈ ਮੂਰਖ ਅੰਧੇ ਪਤ ਗੁਆਈ ਵਿਣਾ ਮੈਂ ਕਿ ਥਾਈ ਨਾ ਪਾਈ ਰਹਿ ਪਵਾਣੀ ਮੜੀ ਮਸਾਣੀ ਅੰਦਰ ਜਾਣੇ ਫਿਰ ਪਛਤਾਣੀ ਸਤ ਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਮਜਾਏ ਨਾਨਕ ਨਜ਼ਰ ਕਰੇ ਸੋ ਪਾਏ ਅਸ ਅੰਦੇ ਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ।

ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਹੈ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤਾਂ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਅਸਲੇ ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆ ਬੈਠਿਆ ਮੇਰੇ ਧਿਆਨ ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝੋ, ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ ਜੇ ਅਸੀਂ ਕਹੀ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਬਿਸਰ ਗਈ ਸਭਤਾ ਪੜਾਈ, ਜਬ ਤੇ ਸਾਧ ਸੰਗਤ ਮੁਲ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਨ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿ ਰਵ ਰਹਿਆ ਪ੍ਰਭ ਏਕ ਹੈ, ਵੇਖ ਵੇਖ ਨਾਨਕ ਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਵਚਨ ਜੀ ਉੱਥੇ ਹੁਣੇ ਬੈਠਿਆ ਬੈਠਿਆ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਉਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸਰਵਣ ਕਰਨਾ ਰਾਗ ਮਾਲ ਕੌਂਸ ਤੋਂ ਆਰੰਭ ਹੈ।

ਪੰਚਮ ਲਗਾਉਣ ਨਾਲ ਇਸ ਸੂਰਜ ਕੌਂਸ ਬਣ ਜਾਂਦਾ ਔਰ ਜੋ ਕੌਂਸ ਯੋਗ ਰਾਗ ਦੇ ਨਾਲ ਕੌਂਸ ਮਿਲਾਪ ਦੇ ਨਾਲ ਯੋਗ ਕੌਂਸ ਬਣ ਜਾਂਦਾ ਹੈ।

ਸ਼ਾਮਲ ਕਰੋ ਪਹਿਲਾਂ ਚਾਰ ਤਾਲ ਹੈ ਫਿਰ ਤਿੰਨ ਤਾਲ ਹੈ ਫਿਰ ਦੋ ਤਾਲ ਹੈ ਫਿਰ ਇੱਕ ਤਾਲ ਹੈ।

ताल तीसरी पंक्ति। और सूरज कौन सा?

0: जिस वेले आवे ना तुम दानी उदो महाराज नूं मत्था टेकना जे तुम दानी हम भिखारी है और तुम दानी है
1: ਦਾਨੀ ਦਾਨੀ ਤੁਮ ਦਾਨੀ ਤਰਲ ਤੁਮ ਦਿਰਨਾ ਤਰਲ ਤੁਮ ਦਿਰਨਾ ਤਰਲ ਤੁਮ ਦਿਰਨਾ ਚਤਰ ਦਾਨੀ ਦਾਨੀ

ਦਾਗਰ ਦੀ ਦੇ ਤਾਲ

Hare Krishna, Hare Krishna, Krishna Krishna, Hare Hare.